ਕਿਸੇ ਨਾ ਬਦਿਆ ਪਹੰਕਾਰੀ ਧਰਮ ਰਾਏ ਤਿਸਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਿਰਫ ਕਿਰਨ ਜਾ ਕਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਦਾ ਤਬਲਾ ਗਰਭ ਜੋਨ ਮੈਂ ਫਿਰਦਾ ਜਬ ਧਾਰੈ ਕਹੂ ਵੈਰੀ ਮੀਤ ਤਬ ਲਗ ਨਿਹ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸੈਸ ਖਟੇ ਲੱਖ ਕੋਠ ਧਾਵੈ।

ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਮ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਮ ਨ ਕਰਨੇ ਹਾਰ ਇਸ ਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਬ ਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੁਝੈ ਦੇਹ ਕਿਆ ਕਰੈ ਵਿਵੇਕ ਅਪਹੇਕ ਅਪਹੇ ਅਨੇਕ ਮਰਿਆ ਨਾ ਮਿਲਸੈ ਆਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸਿਆ ਸਮਝਿਆ ਆਪ ਆਪੇ ਰਚਿਆ ਸਭ ਕਾ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਾ ਜੁਸਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰੇ ਕੈ ਸੋਏ ਆਪਣੇ ਚਲੇ ਤਾਂ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਆਪਣ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੇ ਬਿਰਲਿਆ ਚੀਨਾ ਭਲਾ ਭਲਾ ਭਰਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਅਸ਼ਟਪਦੀ ਸੰਤ ਕੈ ਦੁਖ ਨਾਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖਿਆ ਨਾ ਕੋਏ ਸੰਤ ਕੈ ਦੁਖ ਨਿਧਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਕਾ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤੋ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਤ ਤਾਈ ਸੰਤ ਕਾ ਨਿੰਦਕ ਖਿੰਟੇ ਕਰਨਾ ਪਾਏ ਸੰਤ ਕਾ ਨਿੰਦਕ ਮਹਾ ਤਿਹਾਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਉਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖ ਸਦਾ ਪਵਿੱਤ ਸੰਤ ਕਾ ਦੁਖ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆਗ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖ ਸਦਾ ਬੇਕਾਰ ਸੰਤ ਕਾ ਦੁਖ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਅਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵਤਾ ਲੈ ਮਿਲਾਏ ਸੰਤ ਕਾ ਦੁਖੀ ਅਤ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕਾ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਖਾਹੇ ਸੰਤ ਕੇ ਦੁਖੀ ਕੋ ਵਰਨ ਰਾਖਨ ਹਾਰ ਨਾਨਕ ਸੰਤ ਭਾਵੈ ਤਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਵਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਭਾਵ ਕੀਰਤਨ ਨਹੀਂ ਤਰਾਪੈ ਸੰਤ ਕਾ ਦੁਖੀ ਛੁੱਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰਿਆ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੈ ਨਾਸਾ ਸੰਤ ਕਾ ਦੁਖੀ ਚੱਲੈ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤਨਾ ਮੇਟੈ ਕੋਏ ਨਾਨਕ ਜਾਨੈ ਸੱਚਾ ਸੋਏ ਸਾਭ ਘਾਟ ਕਿਹੋ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਾਪ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕੁਛ ਵਰਤੈ ਇਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਕੇ ਲਾਭ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ

ਕੇ ਕੀਮਤ ਕਹਿੰਦੇ ਨਾ ਬਾਈ ਅਨਕ ਭਗਤ ਬੰਦਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰਹੇ ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ

ਰਾਚਾ ਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕੀ ਹੋ ਧੰਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਆਧਾਰ ਅਵਰੋ ਪਾਪ ਸਮੀਤ ਵਿਸਾਰ ਹੋ ਚਰਨ ਕਮਲ ਰਿਦ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵੱਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤਜਨਾ ਕਾ ਨਿਰਮਲ ਮਨ ਦੇ ਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਡ ਉੱਡ ਧਾਵਹੇ ਸੋ ਧਨ ਹਰ ਸੇਵਾ ਤੇ ਪਾਵਹੇ ਜਿਸ ਸੁਖ ਕੋ ਨਿਤ ਜਿਸ ਸੁਖ ਕੋ ਨਿਤ ਬਾਛੇ ਮੀਤ ਤਿਸ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਠਾਇ ਰਬ ਖਦ ਲਾਏ ਸਰਬ ਨਿਧਾਨ ਮਹਿਰ ਨਾਮ ਨਿਧਾਨ ਜਪ ਨਾਨਕ ਦਿਰਘ ਹੈ ਪਰਵਾਨ ਮਨ ਪ੍ਰਭੋ ਦੁਹਾਰ ਕਹਿ ਨਾਏ ਦਹਿ ਜਿਸ ਧਾਵਤਾ ਬੈਠਾਏ ਤਾ ਕੋ ਬਿਘਨ ਨਾ ਲਾਗਾ ਕੋਏ ਜਾ ਕਰ ਦਿਆ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਵਸੇ ਅਬਨਾਸੀ ਕਹੁ ਨਾਨਕ ਕਾਟੀ ਜੰਬਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰਿਆ ਸੋ ਕਾਚੋ ਕਾਚਾ ਆਵਾ ਗਵਨ ਮਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕ ਭਾਵਨਾ ਛੁਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੋਤ ਮੀਤ ਕੁਟਾਂਬ ਅਰ ਬਣਤਾ ਇਨਤੇ ਕਹੋ ਤੁਮ ਕੌਣ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕੌਣ ਛੁਟਕਾਰ ਆਸਾ ਸੀ ਰਾਥਾ ਸਵਾਰੀ ਝੂਠਾ ਡੰਫ ਝੂਠ ਪਾ ਸਾਰੇ ਜਿਨ ਦੀਏ ਤਿਸ ਬੁਝਾ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ

ਅਨੇਕ ਵਿਸਥਾਰ ਇੱਕ ਤੇ ਭਏ ਇੱਕ ਅਰਾਧ ਪ੍ਰਾਸ਼ਦ ਗਏ ਮਨ ਦਰੰਦਰ ਏਕ ਪ੍ਰਭ ਰਾਧਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ।

ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏ ਕੋਟ ਏਕ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ। ਜਿਨ ਚਾਖਿਆ ਸੇ ਦਰਾ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕ ਸੰਗ, ਪਰੇ ਸਰਨ ਆਣ ਸਭ ਤਿਆਗ, ਅੰਤਰ ਪ੍ਰਗਾਸ ਅਣ ਦਿਨ ਲਿਵਲਾਗ, ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਯਾਲ, ਸੇਵਕੀ ਨ ਸਦਾ ਨਿਹਾਲ, ਬੰਧਨ ਕਾੜ ਮੁਕਤ ਜਨਮ ਭਇਆ, ਜਨਮ ਮਰਨ ਦੁਖ ਭਰਮ ਗਿਆ। ਇਸ਼ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਤ ਸੰਗ ਹਜੂਰੀ, ਇਸਕਾ ਸਾਚ ਨਿਲੀਆ ਮਨਾਏ, ਨਾਨਕ ਭਗਤੀ ਨਾਮ ਸਮਾਏ। ਸੁਖ ਬਿਸਰੇ ਜੇ ਘਾਲ ਨਾ ਭਾਨੈ, ਸੁਖ ਬਿਸਰੇ ਜੇ ਕੀਆ ਜਾਨੈ, ਸੁਖ ਬਿਸਰੇ ਜਿਨ ਸਭ ਕੁਛ ਦੀਆ, ਸੁਖ ਬਿਸਰੇ ਜੇ ਜੀਵਨ ਜੀਆ, ਸੁਖ ਬਿਸਰੇ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੁਖ ਬਿਸਰੇ ਜੇ ਭਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੁਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸੁਖ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਆਪ ਰਹਿ ਨਾਮ ਜਪਾਵੋ। ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੁੜਤ ਜਾਤ ਪਾਏ ਵਿਸਰਾਮ, ਸਗਲ ਦੁਖ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਰੰਤਰ ਹੀ ਸੁਆਓ, ਨੇਤਰ ਦੇ ਪੇਖ ਦਰ ਸੁਖ ਹੋਏ, ਮਨ ਵਿਖਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕਹੂ ਪਾਵੈ ਸੰਗ, ਏਕ ਬਸ ਦੀਜਾ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਅਚਲ ਸਦਾ ਕਿਰਪਾਲ, ਅਨਾਥਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੈ ਪ੍ਰਾਣ ਆਧਾਰ, ਜੋ ਜੋ ਜਪੈ ਸੋਏ ਪੁਨੀਤ, ਭਗਤ ਪਾਏ ਲਾਵੇ ਮਨਹੀਤ, ਹਮ ਨਿਰਗੁਣਿਆਰ ਨੀਚਾ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈ ਕੁੰਟ ਮੁਕਤ ਮੋਖ ਪਾਏ, ਇੱਕ ਨਿਮ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆ, ਹਰ ਕੇ ਨਾਮ ਕਥਾ ਮਨ ਭਾਈ, ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਦੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਬਾਤ ਨਵੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ, ਪੇਹ ਫਿਰ ਜਾਪ ਅਸ਼ਟਪਦੀ, ਜਬ ਆਕਾਰ ਹੋ ਕਛ ਨਾ ਦ੍ਰਿਸ਼ਟੇਤਾ, ਪਾਪਨ ਤਬ ਕਹਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਧ, ਤਬ ਬੈਰ ਵਿਰੋਧ ਕਿਸੰਕ ਮਾਤ, ਜਬ ਇਸਕਾ ਵਰਨ ਚਿਹਨ ਨਾ ਜਾਪਤ, ਤਬ ਹਰ ਸੋਕ ਕੋ ਕਿਸੇ ਵਿਆਪਤ, ਜਬ ਆਪਣ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ, ਆਪਣ ਖੇਲ ਆਪ ਪਰ ਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕੋ ਕਿਸ ਕੋ ਗਨੀ, ਜਬ ਇੱਕ ਹੈ ਰਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਖਤ ਕਹੋ ਕਿਥ ਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕੌਣ ਨਿਡਰ ਕੌਣ ਕਤ ਡਰੈ, ਆਪਣ ਜਲਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਵਿਨਾਸੀ ਸੁਖ ਆਪਣ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਗੀ ਤਰਾਸ ਕਹੋ ਕਿ ਸੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੁੱਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਪਰਜਾ, ਜਿਹ ਨਿਰਮਲ ਪੁਰਖ ਪੁਰਖ ਬਤ ਹੋਤਾ, ਤਹਿ ਬਿਨ ਮੈਲ ਕਹੋ ਕਿਆ ਧੋਤਾ, ਜੇ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕੋ ਮਾਨ ਕੌਣ ਅਭਿਮਾਨ, ਜੇ ਸਰੂਪ ਕੇਵਲ ਜਗਦੀਸ, ਤਹ ਛਲ ਛਿਦਰ ਲਗਤ ਕੋ ਗੀਤ, ਜੇ ਜੋ ਸਰੂਪੀ ਜੋ ਸੰਗ ਸਮਾਵੈ, ਤਹ ਕਿਸੇ ਭੁਗਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨਿਹਾਰ, ਨਾਨਕ ਕਰਤੇ ਕਾ ਨਾਹੇ ਸਮਾਰ, ਜਬ ਆਪਣੀ ਸੋਭਾ ਆਪਣ ਸੰਗ ਮਨਾਏ, ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ, ਜੇ ਸਰਬ ਕਲਾਪੇ ਪਰਬੀਨ, ਤਹ ਵੇਦਕ ਦੇਵ ਕਹਾ ਕਉ ਚੀਨ, ਜਬ ਆਪਣ ਆਪ ਆਪ

ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਣ ਨਿਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਇਆ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸਚ ਨਾਮ ਸੋਈ ਨਬਾਏ ਸੋ ਸਮਦਰਸੀ ਤਾਤ ਕਾ ਬੇਤਾ ਨਾਨਕ ਸੰਗ ਸ੍ਰਿਸ਼ਟ ਕਾ ਜੇਤਾ ਜੀ ਚੰਦਰ ਸਭ ਤਾ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸਤਾ ਜਾਵਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕਿ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਪੂਰਨ ਪੂਰੇ ਦਇਆਲ ਸਭ ਪ੍ਰਹੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਹ ਪ੍ਰਤਪਾਲਿਆ ਜੀਨ ਬੋ ਭਾਂਤ ਜੋ ਜੋ ਰਚੋ ਸਤ ਸੇ ਧਿਆ ਇਸ ਭਾਵ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲੱਗ ਹਰ ਇੱਕ ਨਾਇ ਤਿਸਕੀ ਆਸ ਨਾ ਬਿਰਥੀ ਜਾਏ ਸੇਵਕੋ ਸੇਵਾ ਬਣਿਆ ਹੁਕਮ ਬੂਝ ਪਰਮ ਬਦ ਪਾਈ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਨੰਦ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਉ ਪਰਮਾਨੰਦ ਰਾਮ ਨਾਮ ਦਤ ਕਰ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਜਾਰ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਓ ਆਠ ਪੈਰ ਪ੍ਰਾਪੇਖੋ ਨੇਰਾ ਮਿਟਿਆ ਗਿਆਨ ਮਨ ਸਹਿ ਅੰਧੇਰਾ ਸੁਨ ਉਪਦੇਸ ਹਿਰਦੈ ਵਸਾਓ ਮਨ ਛੇ ਨਾਨਕ ਫਲ ਪਾਵੋ ਹਾਲਤ ਪਲਤ ਦੋਹਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤਸਾਜ ਦਿਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭੋ ਜਾਏ ਸੱਚ ਵਾ ਪਾਰ ਕਰਹੁਆ ਪਾਰੀ ਦਰਗਹਿ ਨਿਭਿਆ ਖੇਪ ਤੁਮਾਰੀ ਇਕ ਆਠੇ ਕਰ ਰਖੋ ਮਨ ਮਾਹੇ ਨਾਨਕ ਬਹੁਰ ਨਾ ਆਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਭਰੈ ਰਾਖਣ ਹਾਰ ਧਿਆਏ ਨਿਰਭਉ ਜਬੈ ਸਕਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਨ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਗੇ ਕਾਰਜ ਪੂਰਾ ਮਤਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਗਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾ ਕੇ ਨਿਕਟਨਾ ਆਵਤ ਕਾਲ ਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਏ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਸ ਕਾ ਵਿਸਰਾਮ ਸੁਨ ਸਮਾਦ ਅਨਹਤ ਦਹਿਨਾਦ ਕਹਿੰਦ ਨ ਜਾਈ ਚਿਰ ਜਬ ਸਮਾਦ ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹਿਆ ਆਕਾਸ਼ ਪਾਇਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਦਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤਿਆਸਾ ਕਰਮ ਪਾਉਣ ਪਾਣੀ ਬੈ ਸੰਦਰ ਮਾਏ ਚਾਰ ਕੁੰਡ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖੇਤਰ ਮੇ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਦਿਨ ਮਹਿਓ ਵਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਮ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਇੱਕ ਅੰਕਾਰ ਕਲਾ ਲਖੀ ਨਾ ਜਾਏ ਜਿਸ ਭਾਵ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਪਰ ਆਪ ਭਰਪੂਰ ਅੰਦਰ ਗਾਤ ਜਿਸ ਆਪ ਜਨਾਏ ਨਾਨਕ ਤਿਸ ਜਿਨੇ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ ਸਗਲ ਸਮਗਰੀ ਜਾ ਕਾ ਤਨ ਆਪ ਪੰਜਾ ਸਾਪ ਹੀ ਸੁਨਾਮ ਜਾਣੇ ਖੇ ਖੇਲ ਮਨਾਇਆ ਆਗਿਆਕਾਰੀ ਕੀ ਮਿਨੀ ਆਗਿਆਕਾਰੀ ਕੀ ਨੀ ਮਾਇਆ ਸਭ ਕੈ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ

ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਔਰੈ ਕਹੋ ਕਿਨੈ ਕਛ ਕਰਾ ਆਪ ਲਾ ਕਰਦੂ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤਾ ਪ੍ਰਸੰਗ ਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀ ਆਸਾ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਇਆ ਮੈਂ ਲਾਏ ਲੈ ਪ੍ਰਾਪਤ ਹੋਏ ਧਨਵੰਤ ਕੁਲਵੰਤ ਪਤੇਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਧਨ ਧਨ ਧਨ ਜਨ ਆਇਆ ਗੁਰਪ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਹਿ ਸਵਾਵ ਜਨ ਕਹਿ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਹ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਰ ਅਗਨ ਸਾਗਰ ਤਰੋ ਹਾਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਤ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਰਾਗ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਹੇ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤੇ ਰਹਿ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦਾਂ ਨਹਾਦ ਬਾਜੇ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਦਿਨ ਕੈ ਸਾਥੇ ਸੰਤ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿ ਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਵਿਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨਹਾਵੇ ਆਵਣ ਜਾਨ ਹਰ ਧਨ ਖਾੜ ਚੱਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਾਮ ਨਿਧ ਬੁੱਧ ਗਿਆਨ ਸਰਵ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤੱਤ ਕਾ ਬੇਤਾ ਸਮਦਰਸੀ ਇੱਕ ਦ੍ਰਿਸ਼ਟੇਤਾ ਇਹ ਪਲ

ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ

ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰ ਦੁਲਭ ਦੇਹ ਤਤ ਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ।

0: ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਮੈਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿੰਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮੱਤ ਉੱਚੀ ਮੱਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਇਸ ਵੇਲੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀਓ ਭਾਈ ਪ੍ਰਦੁਮਨ ਸਿੰਘ ਜਲੰਧਰ ਵਾਲੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਹਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਵਿਸ਼ਲੀ ਆਤਮਾ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰ ਦੇ ਸੀ ਤੇ ਮੇਰਾ ਪ੍ਰਾਰਥਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰੋਜ ਪਰਦੇ ਗੱਜਣੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਕਾਲ ਕੇ
1: ਚਲਾਇਓ ਪੰਥ

ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ।

ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਪਰਿਵਾਰ ਵੱਲੋਂ ਜੋ ਸਤਿਕਾਰਯੋਗ ਭਾਈ ਪ੍ਰਦੁਮਨ ਸਿੰਘ ਜੀ ਜਲੰਧਰ ਵਾਲੇ ਉਹਨਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ। ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੋਈ ਹੈ, ਸ੍ਰੀ ਮੁੱਖ ਬਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸੋ ਸਤਿਗੁਰੂ ਸਾਹਿਬ ਦੀ ਕਿਰਪਾ ਕਾਰਨ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਬਹੁਤ ਬਹੁਤ ਧੰਨਵਾਦ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇ ਗਈ, ਉਪਰੰਤ ਜੋ ਸ੍ਰੀ ਰਹਿਰਾ ਸਾਹਿਬ ਦੇ ਪਾਠ ਆਰੰਭ ਹੋਣ ਵਾਲੇ ਹਨ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ ਬੈਠ ਕਰਕੇ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ

ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਹ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ

ਬਿਸਨ ਭਗਤ ਕੀਏ ਫਲ ਹੋਈ, ਆਦ ਬਿਆਦ ਸ਼ਿਵੈ ਸਕੈ ਨ ਕੋਈ, ਸੰਬਦ ਸਤ ਰਹਿ ਸਹਿਸ ਪਚਾਵਣ, ਹਾੜ ਵਧੀ ਪ੍ਰਿਥਮ ਸੁਖ ਦਾਵਣ, ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹੋ ਲਿਹੋ ਸੁਧਾਰਾ ਦੋਹਰਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇਂ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ, ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮੱਤ ਉੱਚੀ, ਮੱਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪਹੁ ਦਿਸਦਾ ਸੁਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਨਿਮਰਤ ਕੌਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਮੇਰਾ ਪ੍ਰਾਰਥ ਰੱਖਣਾ, ਮਾਤਾ ਬਲਜੀਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ, ਰੋਮਨ ਸਿੰਘ ਧਾਮੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਰਜਿੰਦਰ ਸਿੰਘ, ਭੁਪਿੰਦਰ ਕੌਰ, ਜਸਨਪ੍ਰੀਤ ਸਿੰਘ, ਸੁਪਨੀਤ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਮ ਦਾ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਿੰਘਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਜੀਵਨ ਨੂੰ ਦਰਸਾਉਂਦਾ ਹੋਇਆ ਸ਼ੋ ਉਹਨਾਂ ਨੇ ਤਿਆਰ ਕੀਤਾ ਹੈ, ਸੱਚਾ ਸੌਦਾ। ਸੋ ਜੋ ਆਪਾਂ ਗੇਟ ਦੇ ਵਿੱਚ ਵੜਦੇ ਹਾਂ, ਜੋ ਖੱਬੇ ਹੱਥ ਚਿੱਟੇ ਰੰਗ ਦਾ ਟੈਂਟ ਲੰਗਾ ਹੈ, ਉਹਦੇ ਵਿੱਚ ਦਿਖਾਇਆ ਜਾ ਰਿਹਾ ਹੈ। ਬੜਾ ਹੀ ਉਹਨਾਂ ਨੇ ਮਿਹਨਤ ਕਰਕੇ ਤਿਆਰ ਕੀਤਾ ਹੈ, ਬਹੁਤ ਹੀ ਵਧੀਆ ਇਤਿਹਾਸ ਦੀ ਗੱਲ ਕੀਤੀ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਉਹ ਸ਼ਾਮਾਂ ਨੂੰ ਜੋ ਤਕਰੀਬਨ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਉਹ ਦਿਖਾਇਆ ਕਰਨਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨਮਸਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਜੋ ਬੋਏ ਬਿਰਖਾ ਬਿਸਥਾਰ ਹਵੈ ਤਨਕ ਹੀ ਚਿਣਗ ਪਰੈ ਭਸਮ ਹੋਏ ਸਮਾਤ ਹੈ ਤਨਕ ਹੀ ਖਾਏ ਵਿਖ ਹੋਤ ਹੈ ਬਿਨਾਸ਼ਕਾਰ।

ਵਾਹਿਗੁਰੂ। ਗਰੀਬ ਨਿਵਾਜ, ਸਤਿਗੁਰੂ ਜੀ ਕਹਿੰਦੇ ਭਾਈ ਖਲਾਰੇ ਵਿੱਚ ਕਿਉਂ ਪਿਆ ਹੋਇਆ ਹੈ, ਵਿਖਾਵੇ ਵਿੱਚ ਕਿਉਂ ਪਿਆ ਹੋਇਆ ਹੈ, ਕਿਆ ਕਰੋ ਪ੍ਰਾਣੀ, ਕੀ ਕਰ ਰਿਹਾ ਹੈ। ਜੋ ਕਿਛ ਹੋਵਾ, ਜੋ ਸੰਸਾਰ ਵਿੱਚ ਦਿਸ ਰਿਹਾ ਹੈ, ਸੋ ਸਭ ਚੱਲਣਾ, ਉਹ ਸਾਰੇ ਦਾ ਸਾਰਾ ਚਲਾਏ ਮਾਣ ਹੈ, ਉਹ ਸਥਿਰ ਰਹਿਣ ਵਾਲਾ ਨਹੀਂ ਹੈ। ਸਾਹਿਬ ਜੀ ਕਹਿੰਦੇ ਹਮ ਜੇਰ ਜਿਮੀ ਪੀਰਾ ਮਸਾਇਕਾ ਮੇਰ ਰਬਦ ਬਾਦਸ਼ਾਹ ਅਫਜੋ ਖੁਦਾਇਆ, ਏਕ ਤੋਈ ਏਕ ਤੋਈ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਆਸਤਾ ਏਕ ਦਿਗਰ ਕੋਈ, ਏਕ ਤੋਈ ਏਕ ਤੋਈ, ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੋਈ ਏਕ ਤੋਈ, ਨਾ ਸੱਸ ਸੂਰ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨਾ ਕੋਈ, ਏਕ ਤੋਈ ਏਕ ਤੋਈ, ਸਭ ਕੁਝ ਚਲਾਏ ਮਾਣ ਹੈ। ਸਾਹਿਬ ਜੀ ਕਹਿੰਦੇ ਜੁਗੋ ਜਗ ਟੁੱਲ ਰਹਿਣ ਵਾਲਾ ਹੈ, ਕੇਵਲ ਮੇਰਾ ਵਾਹਿਗੁਰੂ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਤੁਸੀਂ ਪੜ੍ਹਦੇ ਹੋ, ਸਾਹਿਬ ਕਹਿੰਦੇ ਜੋ ਉਪਜਿਓ ਸੋ ਬਿਣਸ ਹੈ। ਮਨੁੱਖ ਦੀ ਬਾਤ ਨਹੀਂ ਹੈ, ਬਾਕੀ ਜੋਨਾਂ ਦੀ ਬਾਤ ਵੀ ਹੈ, ਮਨੁੱਖ ਨੇ ਵੀ ਜਾਣਾ, ਬਾਕੀ ਵੀ ਤਾਂ ਪੈਦਾ ਹੋਏ ਨੇ। ਜੋ ਜੋ ਦਿਸ ਰਿਹਾ ਹੈ, ਕਿਉਂ ਤੂੰ ਵਿਖਾਵਾ ਕਰ

ਦੇਵਤਾ ਦੀ ਕੰਧ ਕਿੱਥੇ ਰਹਿੰਦੀ ਹੈ? ਗਿੜਦਿਆਂ ਗਿਰਦਿਆਂ ਗਿਰ ਜਾਂਦੀ ਹੈ। ਜਿਉਂ ਬਾਲੂ ਕੀ ਭੀਤ, ਫਿਰ ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਝਾਤ ਮਾਰ ਲਮੇਰੀ ਗਹਿਰਾਈ ਨਿਗਾਹ ਨਾਲ ਵੇਖ, ਰਾਮ ਗਯੋ ਰਾਵਣ ਗਯੋ ਜਾਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉਂ ਸੰਸਾਰ। ਬਾਬਾ ਜੀ ਸੂਫੀ ਦਰਵੇਸ਼ ਸੇਖ ਫਰੀਦ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਅੰਮ੍ਰਿਤ ਬਾਣੀ ਵਿੱਚ, ਆਸਾ ਰਾਗ ਦੇ ਅੰਮ੍ਰਿਤ ਬਚਨ ਹੈ। ਭਗਤ ਸਾਹਿਬ ਜੀ ਕਹਿੰਦੇ ਨੇ ਮਨੁੱਖਾ ਜਨਮ ਮਿਲਿਆ, ਚਲਾਏ ਮਾਣ ਹੈ, ਵਿਖਾਵੇ ਦੀ ਲੋੜ ਨਹੀਂ ਹੈ। ਸਵਾਸ ਜਿਹੜੇ ਨੇ ਲੰਘਦੇ ਜਾ ਰਹੇ ਨੇ, ਇਸ ਜ਼ਿੰਦਗੀ ਦੇ ਵਿੱਚ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਨਾਲ ਸੁਰਤ ਜੋੜ। ਅੰਮ੍ਰਿਤ ਬਚਨ ਨੇ ਬੋਲਾ, ਹਾਂਜੀ ਬੋਲਾ ਸੇਖ ਫਰੀਦ। ਸੇਖ ਫਰੀਦ ਜੀ ਆਪਣੀ ਮੁਬਾਰਕ ਰਸਨਾ ਤੋਂ ਬੋਲ ਰਹੇ ਨੇ, ਉਪਦੇਸ਼ ਦੇ ਰਹੇ ਨੇ। ਕਿੰਨਾ ਨੂੰ ਦੇ ਰਹੇ ਨੇ? ਸਾਨੂੰ, ਸਾਰੀ ਕਾਇਨਾਤ ਨੂੰ ਦੇ ਰਹੇ ਨੇ। ਕੀ ਕਹਿੰਦੇ ਨੇ? ਬੋਲੇ ਸੇਖ ਫਰੀਦ ਪਿਆਰੇ। ਕਿੰਨੇ ਬੋਲ ਨੇ? ਪਿਆਰੇ, ਉਹ ਪਿਆਰਿਆ, ਉਹ ਪਿਆਰ ਵਾਲਿਆ ਗੁਰਸਿੱਖਾ, ਅਲਹਿ ਲੱਗੇ, ਅਲਹਿ ਅਲਹਿ ਅਲਹਿ ਕੇ ਪ੍ਰਮਾਤਮਾ ਦੇ ਨਾਲ ਲੱਗ ਜਾ, ਜੁੜ ਜਾ,

ਕਿਹਦੇ ਵਿੱਚ? ਘੋਰ ਭਾਵ ਕਬਰ ਦੇ ਵਿੱਚ ਜਾਣਾ ਪੈ ਜਾਣਾ, ਮਸਾਣ ਭੂਮਿਕਾ ਵਿੱਚ ਜਾਣਾ ਪੈ ਜਾਣਾ ਹੈ। ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਗੋਰ ਨਿਮਾਣੀ ਸਾਡ ਘਰੇ ਨੀ ਘਰਿਆ ਕਰ ਆਓ ਸਰ ਪਰ ਮੈਥੇ ਆਵਣਾ ਮਰਨੋ ਨਾ। ਉਹ ਤੇ ਆਵਾਜ਼ਾਂ ਮਾਰਦੀ ਹੈ ਵੀ ਮੇਥੋਂ ਡਰਨਾ, ਤੂੰ ਡਰੀ ਜਾ ਬੇਸ਼ੱਕ, ਪਰ ਇੱਕ ਦਿਨ ਮੇਰੀ ਗੋਦ ਵਿੱਚ ਤੈਨੂੰ ਆਉਣਾ ਹੀ ਪੈਣਾ ਹੈ, ਮੇਰੇ ਕੋਲ ਤੈਨੂੰ ਆਉਣਾ ਹੀ ਪੈਣਾ, ਮੇਰੇ ਆਉਣ ਤੋਂ ਬਿਨਾਂ ਤੇਰੇ ਕੋਲ ਗੁਜ਼ਾਰਾ ਹੀ ਕੋਈ ਨਹੀਂ ਹੈ। ਅਸਲੀ ਘਰ ਤੇ ਆ ਨਾ, ਕੋਈ ਮਹਾਤਮਾ ਸੀ ਨਾ, ਉਹ ਮਸਾਣ ਭੂਮਿਕਾ ਜਾ ਕੇ ਬੈਠ ਗਿਆ, ਕਿਸੇ ਨੇ ਆ ਕੇ ਉਹਨੂੰ ਕਿਹਾ ਰੱਬ ਦਿਆ ਪਿਆਰਿਆ ਬਸਤੀ ਵਿੱਚ ਚੱਲ ਬਸਤੀ ਵਿੱਚ, ਉਹ ਕਹਿੰਦਾ ਮੈਂ ਬਸਤੀ ਵਿੱਚ ਹੀ ਬੈਠਾ ਹੋਇਆ। ਫਿਰ ਉਹਨੂੰ ਆਵਾਜ਼ ਦਿੱਤੀ ਵੀ ਜਿੱਥੇ ਬਸਤੀ ਉੱਥੇ ਚੱਲ, ਕਹਿੰਦਾ ਬਸਤੀ ਕਿਹੜੀ ਹੈ? ਕਹਿੰਦਾ ਜਿੱਥੇ ਲੋਕ ਰਹਿਣ ਵਾਲੇ ਨੇ ਉੱਥੇ ਜਾ ਕੇ ਰਾਤ ਕੱਟ। ਉਹ ਪਿਆਰ ਵਿੱਚ ਕਹਿਣ ਲੱਗਾ ਭਾਈ ਜਿਹੜੀ ਤੂੰ ਬਸਤੀ ਕਹਿ ਰਿਹਾ ਨਾ, ਉਹ ਉਜਾੜ ਹੈ, ਉੱਥੋਂ ਉੱਜੜ ਉੱਜੜ ਕੇ ਸਾਰੇ ਮੇਰੇ ਕੋਲ ਹੀ ਆਉਂਦੇ ਨੇ। ਫਰੀਦਾ ਗੋਰ ਨਿਵਾਣੀ ਸੱਡ ਘਰੇ ਨੀ ਘਰਿਆ ਕਰ ਆਓ ਸਰ ਪਰ ਮੈਂ ਥੈ ਮੇਰੇ ਕੋਲ ਆਵਣਾ ਮਰਨੋ ਨਾ ਡਰੀਆ ਹੋ। ਬੋਲੇ ਸੇਖ ਫਰੀਦ ਪਿਆਰੇ ਅਲਹ ਲੱਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਫਿਰ ਕਹਿੰਦੇ ਆਜ ਮਿਲਾਵਾ ਸੇਖ ਫਰੀਦ, ਫਰੀਦ ਸਾਹਿਬ ਜੀ ਕਹਿੰਦੇ ਆਜ ਅੱਜ ਅੱਜ ਮਿੰਜ ਮਨੁੱਖਾ ਜਨਮ ਵਿੱਚ ਹੀ ਤਾਂ ਗੁਰੂ ਖਾਲਸਾ ਜੀ ਪਰਮਾਤਮਾ ਨਾਲ ਮਿਲਾਪ ਹੋ ਸਕਦਾ, ਵਰਨਾ ਹੋਰ ਜੋਨਾਂ ਵਿੱਚ ਨਹੀਂ ਹੈ।

ਸਿਆਣੇ ਨੇ ਪੁੱਛਿਆ, ਸੂਫੀ ਦਰਵੇਸ਼ ਜੀ ਮਿਲਾਪ ਕਿਵੇਂ ਹੁੰਦਾ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ? ਤਾਂ ਸੂਫੀ ਦਰਵੇਸ਼ ਬਾਬਾ ਸਾਹਿਬ ਜੀ ਕਹਿੰਦੇ ਨੇ, ਕਿਵੇਂ ਮਿਲਾਪ ਹੋਵੇਗਾ? ਆਜ ਮਿਲਾਵਾ ਸੇਖ ਫਰੀਦ ਟਾਕਿਮ ਰੋਕਣਾ, ਕੂੰਜੜੀਆਂ ਤੇਰੀਆਂ ਨੌ ਗੋਲਕਾਂ ਨੇ ਆਪੋ ਆਪਣਾ ਕਰਮ ਕਰ ਰਹੀਆਂ ਨੇ, ਇਹਨਾਂ ਨੂੰ ਰੋਕ, ਵਾਰ ਵਾਰ ਗੁਰੂ ਸ਼ਬਦ ਦੁਆਰੇ ਰੋਕ। ਦਸ ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮੇ ਹੋਏ ਪ੍ਰਗੋਸ। ਟਾਕਿਮ ਦਾ ਅਰਥ ਹੈ ਰੋਕਣਾ, ਨੇਤਰਾਂ ਨੂੰ, ਰੂਪ ਤੋਂ, ਜ਼ਬਾਨ ਨੂੰ, ਝੂਠ ਤੋਂ, ਕੰਨਾਂ ਨੂੰ, ਗੰਧ ਮੰਦ ਦੇ ਗੀਤ ਤੋਂ। ਮਹਾਰਾਜ ਕਹਿੰਦੇ ਰੋਕ। ਟਾਕਮ ਕੂੰਜੜੀਆਂ ਮਨਹੋਂ ਮਚੰਦੜੀਆਂ, ਇਹ ਮਨ ਨੂੰ ਮਛਰਾਉਂਦੀਆਂ ਨੇ। ਜਿਵੇਂ ਜਿਵੇਂ ਬੰਦਾ ਇਹਨਾਂ ਇੰਦਰੀਆਂ ਦੇ ਮਗਰ ਤੁਰਦਾ ਹੈ, ਤੇਵੇਂ ਤੇਵੇਂ ਮਨ ਮਛਰਦਾ ਹੈ। ਮਨ ਅੰਦਰ ਗਲਤ ਵਿਚਾਰਾਂ ਆਉਂਦੀਆਂ ਨੇ, ਗਲਤ ਫੁਰਨੇ ਆਉਂਦੇ ਨੇ, ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੱਧਦੇ ਜਾਂਦੇ ਨੇ। ਟਾਕਮ ਕੂੰਜੜੀਆਂ, ਬੜੇ ਪਿਆਰੇ ਬਚਨ ਕੀਤੇ, ਗੱਲ ਸਮਝ ਵਿੱਚ ਨਹੀਂ ਆਉਂਦੀ। ਕਹਿਣ ਲੱਗੇ, ਜੇ ਜਾਣਾ ਮਰ ਜਾਈਐ ਘੁੰਮਣ ਆਈਐ। ਜੇ ਸਮਝ ਲਈਏ ਭਈ ਚਲੇ ਜਾਣਾ ਘੁੰਮ, ਦੁਬਾਰਾ ਵਾਪਸ ਇਸ ਮਾਤ ਲੋਕ ਵਿੱਚ ਨਾ ਆਈਏ, ਭਾਵ ਕਿ ਜੰਮਣਾ ਤੇ ਮਰਨਾ ਕੱਟਿਆ ਜਾਵੇ, ਮਰਨਾ ਤੇ ਜੰਮਣਾ ਕੱਟਿਆ ਜਾਵੇ, ਤਾਂ ਫਿਰ ਸੂਫੀ ਦਰਵੇਸ਼ ਜੀ ਕੀ ਕਰਨਾ ਚਾਹੀਦਾ ਹੈ? ਤੇ ਕਹਿਣ ਲੱਗੇ, ਬੋਲੀਐ ਸੱਚ। ਫਿਰ ਸੱਚ ਤੇ ਪਹਿਰਾ ਦੇ ਦਈਏ, ਜੀਵਨ ਵਿੱਚ ਸੱਚ ਦੀ ਕਮਾਈ ਕਰ ਲਈਏ। ਬੋਲੀਐ ਸੱਚ, ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ। ਜੋ ਗੁਰੂ ਨੇ ਰਸਤਾ ਦ੍ਰਿੜ ਕਰਵਾਇਆ, ਮੁਰੀਦ ਬਣ ਕੇ, ਸੇਵਕ ਬਣ ਕੇ, ਦਾਸ ਬਣ ਕੇ, ਸੂਫੀ ਦਰਵੇਸ਼ ਜੀ ਕਹਿੰਦੇ ਉਸ ਰੂਹਾਨੀਅਤ ਦੇ ਮਾਰਗ ਤੇ ਤੁਰੀਏ, ਤਾਂ ਜਿਹੜਾ ਖਲਾਰਾ ਮੁੱਕ ਜਾਵੇਗਾ। ਬੜੇ ਪਿਆਰੇ ਅੰਮ੍ਰਿਤ ਬਚਨ ਨੇ, ਬੋਲੀਐ ਸੱਚ, ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ। ਛੈਲ ਲਗੰਦੇ ਪਾਰ ਗੋਰੀ ਮਨ ਧੀਰਿਆ, ਜਿਸ ਵੇਲੇ ਨਾਮ ਜਪਣ ਵਾਲੀਆਂ ਰੂਹਾਂ ਨਾਮ ਜਪ ਕੇ, ਬੰਦਗੀ ਕਰਕੇ, ਸੰਗਤ ਕਰਕੇ ਸੰਸਾਰ ਤੋਂ ਤਰਦੀਆਂ ਨੇ, ਤਾਂ ਜਿਹੜੇ ਕਮਜ਼ੋਰ ਸੁਰਤ ਵਾਲੇ ਹੁੰਦੇ ਨੇ, ਉਹਨਾਂ ਦਾ ਹਿਰਦਾ ਵੀ ਹੌਸਲੇ ਵਿੱਚ ਆਉਂਦਾ। ਅਗਰ ਅਸੀਂ ਵੀ ਜਪਾਂਗੇ ਸਤਨਾਮ, ਸਾਡੇ ਵੀ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ। ਸ਼ੈਲ ਤੋਂ ਭਾਵ ਜਿਨ੍ਹਾਂ ਦੀ ਸੁਰਤ ਜਵਾਨ ਹੈ, ਜਿਨ੍ਹਾਂ ਨੂੰ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ। ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਬੰਨੇ ਪਾਸੇ ਕਲਵਤ ਚੀਰਿਆ। ਉਹ ਸੇਖ ਹਯਾਤੀ ਜੱਗ, ਬੜੀਆਂ ਬੜੀਆਂ ਉਮਰਾਂ ਵਾਲੇ ਹੋ ਗਏ ਨੇ, ਮਾਰ ਕੰਡੇ ਵਾਲੇ ਵਰਗੇ ਹੋ ਗਏ ਨੇ। ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੜ ਬੁਲਾਏ। ਜਿਹੜਾ ਪੱਖਾਂ ਦੀ ਛੰਨ ਵਿੱਚ ਹੀ ਰਹਿੰਦਾ ਰਿਹਾ, ਜਾਂਦਾ ਉਹਨੂੰ ਵੀ ਅੱਗ ਲਾ ਦਿੰਦਾ ਰਿਹਾ, ਉਹ ਵੀ ਚਲੇ ਗਏ ਨੇ। ਸੇਖ ਹਯਾਤੀ ਜੱਗ, ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਇੱਥੋਂ ਕਿੰਨੇ ਹੋ ਗੁਜਰੇ ਨੇ, ਕਿਤੇ ਬੈਸ ਗਿਆ। ਕੱਤਕ ਕੂੰਜਾਂ, ਰੁੱਤਾਂ ਬਦਲਦੀਆਂ ਨੇ, ਸਮੇਂ ਬਦਲਦੇ ਨੇ, ਪਰ ਚੇਤਾ ਰੱਖ ਸਰੀਰ ਵੀ ਬਦਲਦਾ ਜਾ ਰਿਹਾ ਹੈ। ਪਹਿਲਾਂ ਛੋਟਾ ਜਿਹਾ ਗੁਡੋਏ ਵਰਗਾ ਸੀ, ਫਿਰ ਛੋਟਾ ਜਿਹਾ ਲੋਥੜਾ ਸੀ, ਫਿਰ ਬੱਚਾ ਬਣ ਗਿਆ, ਫਿਰ ਬਾਲਕ ਬਣ ਗਿਆ, ਫਿਰ ਕਿਸ਼ੋਰ ਬਣ ਗਿਆ, ਫਿਰ ਜਵਾਨ ਬਣ ਗਿਆ, ਫਿਰ ਅੱਧਖੜ ਬਣ ਗਿਆ, ਤੇ ਫਿਰ ਬਿਰਧ ਬਣ ਗਿਆ, ਬਦਲ ਗਿਆ, ਤੇ ਬਿਰਧ ਤੋਂ ਬਿਰਧ ਜਾਂਦਿਆਂ ਜਾਂਦਿਆਂ ਫਿਰ ਹੋਰ ਵੀ ਬਦਲ ਜਾਣਾ ਹੈ। ਪਾਤਸ਼ਾਹ ਜੀ ਕਹਿੰਦੇ ਜੇ ਰੁੱਤਾਂ ਬਦਲਦੀਆਂ ਨੇ ਤਾਂ ਸਰੀਰ ਵੀ ਬਦਲਦਾ ਜਾ ਰਿਹਾ ਹੈ, ਬਦਲਦਿਆਂ ਬਦਲਦਿਆਂ ਬਦਲ ਜਾਵੇਗਾ। ਕੱਤਕ ਕੂੰਜਾਂ, ਚੇਤ ਡਾਓ, ਸਾਵਣ ਬਿਜਲੀਆਂ, ਸੀ ਆਲੇ ਸੋਹੰਦੀਆਂ ਫਿਰ ਗੱਲ ਬਾੜੀਆਂ। ਉਹ ਚੱਲੇ ਚੱਲਣ ਹਾਰ ਵਿਚਾਰਾ ਲੇ ਮਨਾਓ, ਗੜਿੰਦਿਆਂ ਛੇਮਾਂ। ਸਰੀਰ ਬਣਦਿਆਂ ਨੂੰ ਮਾਤਾ ਦੇ ਉਧਰ ਵਿੱਚ 6 ਮਹੀਨੇ ਲੱਗਦੇ ਨੇ, ਤੁੜੇਂਦਿਆਂ ਹਿੱਕ ਖਿਣੋ, ਸਵਾਸ ਨਿਕਲਦਿਆਂ ਸਕਿੰਟ ਹੀ ਲੱਗਦਾ ਹੈ। ਤੁੜੇਂਦਿਆਂ ਹਿੱਕ ਖਿਣੋ, ਜਿਮੀ ਪੁੱਛੇ ਅਸਮਾਨ, ਧਰਤੀ ਅਸਮਾਨ ਨੂੰ ਪੁੱਛਦੀ ਹੈ, ਫਰੀਦਾ ਖੇਵਟ ਕਿਨ ਗਏ, ਕਿੰਨੇ ਮਿਲਾਓ ਗੁਜਰੇ ਨੇ ਇੱਥੇ। ਜਿਮੀ ਪੁੱਛੇ ਅਸਮਾਨ, ਫਰੀਦਾ ਖੇਵਟ ਕਿਨ ਗਏ, ਜਲਣ ਗੋਰਾ ਦਾਲ ਉਲਾਮੇ ਜੀ ਸਾਹੇ। ਅੱਜ ਵੀ ਉਹ ਸੜਦੇ ਨੇ, ਇਹੀ ਬੋਲ ਤਾਂ ਰਾਮ ਰਾਏ ਨੇ ਬਦਲਿਆ ਸੀ ਨਾ, ਜਿੱਥੇ ਕਿਹਾ ਸੀ ਮਿੱਟੀ ਬੇਈਮਾਨ ਕੀ, ਅੱਜ ਵੀ ਉਹ ਸੜਦੇ ਨੇ। ਸੌ ਉਲਾਮੇ ਦਿਨੇ ਕੈ, ਰਾਤੀ ਮਿਲਨ ਸਹੰਸ, ਸਿਫਤ ਸਲਾਹ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ
ਖੇਤ ਤਾਂ ਮੇਰੇ

ਸੋ ਸਭ ਕਿਸ਼ ਚੱਲਣਾ, ਵੀ ਜੋ ਕੁਝ ਵੀ ਹੋਇਆ ਹੈ ਜਾਂ ਹੋ ਰਿਹਾ ਹੈ ਉਹ ਸਾਰੇ ਦਾ ਸਾਰਾ ਚਲਾਇਮਾਨ ਹੈ। ਤੇ ਸੈ ਸਰੇ ਵੋ ਤਾਂ ਸੁਖ ਪਾਵਹੋ, ਸਰਬ ਨਿਰੰਤਰ ਰਵ ਰਹਿਆ। ਜਿਹੜਾ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ, ਜਿਹਦੇ ਤੋਂ ਬਿਨਾਂ ਜਗ੍ਹਾ ਖਾਲੀ ਕੋਈ ਨਹੀਂ ਹੈ, ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ। ਤੇ ਸਹਿ ਸਰੇਵੋ ਵੀ ਉਸ ਪਰਮਾਤਮਾ ਦੇ ਜਾਪ ਨੂੰ ਜਪਿਆ ਕਰੋ, ਭਾਈ ਸੁੱਖ ਦੀ ਪ੍ਰਾਪਤੀ ਹੋਵੇਗੀ।

ਤੁਹਾਡਾ ਅੱਖਰ ਦੁਆਰੇ ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਉਸਾਰਨ ਵਾਲਾ ਵੀ ਆਪ ਹੈ। ਜਿਵੇਂ ਤੁਸੀਂ ਕਹਿੰਦੇ ਜੀ ਸਾਡੇ ਮਕਾਨ ਦੀ ਉਸਾਰੀ ਹੋ ਰਹੀ ਹੈ, ਸੰਸਾਰ ਦੀ ਉਸਾਰੀ ਜਿਹੜੀ ਕਿਹਨੇ ਕੀਤੀ ਹੈ? ਪਰਮਾਤਮਾ ਨੇ ਕੀਤੀ ਹੈ, ਤੇ ਢਾਉਣ ਵਾਲਾ ਵੀ ਆਪ ਹੀ ਹੈ। ਤੇ ਜਦੋਂ ਉਹਦੀ ਮੌਜ ਹੁੰਦੀ ਹੈ ਉਦੋਂ ਨਾਸ ਕਰ ਦਿੰਦਾ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜੋ ਜਿਉਂ ਤੇ ਸੁਭਾਵ ਹੈ ਤਿਵੈ ਕਰੈ, ਜਿਵੇਂ ਉਹਨੂੰ ਭਾਉਂਦਾ ਹੈ, ਜਿਵੇਂ ਉਹਨੂੰ ਚੰਗਾ ਲੱਗਦਾ ਹੈ, ਤੇਵੇਂ ਉਹ ਪਰਮਾਤਮਾ ਕਰਦਾ ਹੈ। ਬਸ ਆਪਾਂ ਨੂੰ ਇਹੋ ਹੀ ਕਹਿਣਾ ਚਾਹੀਦਾ ਹੈ, ਪਿਆਰ ਵਿੱਚ ਆਖੋ ਜੋ ਤੁਧ ਭਾਵੈ ਸਾਈ ਭਲੀ। ਬੋਲੋ, ਜੋ ਤਿਸ ਭਾਵੈ ਤੋ ਸਦਾ ਸਲਾਮਤ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਤੈਨੂੰ ਭਾਉਂਦਾ ਗਰੀਬ ਨਿਵਾਜ, ਉਹਦੇ ਵਿੱਚ ਭਲਾ ਹੋ ਰਿਹਾ ਹੈ। ਕਰ ਕਰ ਵੇਖੈ ਹੁਕਮ ਚਲਾਏ, ਕਰ ਕਰ ਵੇਖੈ ਹੁਕਮ ਚਲਾਏ, ਤਿਸ ਦਿਸ ਤਾਰੇ ਜਾ ਕੋ ਨਦਰ ਕਰੇ। ਉਹ ਕਰ ਕਰਕੇ ਆਪਣੇ ਚੋਝੀ ਪ੍ਰੀਤਮ ਚੋਝਾਂ ਨੂੰ ਵੇਖ ਰਿਹਾ ਹੈ, ਔਰ ਜਿਹਦੇ ਤੇ ਉਹਦੀ ਨਜ਼ਰ ਹੁੰਦੀ ਹੈ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹਦੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਜਿਨ ਕੌ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਦੋਂ ਉਹਦੀ ਨਦਰ ਹੁੰਦੀ ਹੈ, ਮੇਰੇ ਵਾਹਿਗੁਰੂ ਜੀ ਨਦਰੋ ਨਦਰ ਨਿਹਾਲ ਕਰ ਦਿੰਦੇ ਨੇ, ਜਿਸ ਵੇਲੇ ਮੇਰਾ ਗੁਰੂ ਮੇਰ ਭਰੀ ਨਦਰ ਦੇ ਨਾਲ ਵੇਖਦਾ ਹੈ, ਤਾਂ ਸਤਿਗੁਰੂ ਮਹਾਰਾਜ ਐਸੀ ਬਖਸ਼ਿਸ਼ ਵਰਤਾ ਦਿੰਦੇ ਨੇ, ਫਿਰ ਉਸ ਨਦਰ ਦੇ ਨਾਲ ਪਿਆਰਾ ਸੇਵਕ ਗੁਰੂ ਦਾ ਹੋ ਜਾਂਦਾ ਹੈ। ਇੱਕ ਤੁਹਾਡੇ ਨਾਲ ਬਚਨ ਸਾਂਝਾ ਕਰਾਂ, ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਗਰੀਬ ਨਿਵਾਜ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏ ਮਾਣ ਨੇ। ਤੁਹਾਨੂੰ ਪਤਾ ਹੈ ਸਤਿਗੁਰੂ ਮਹਾਰਾਜ ਨੇ 14 ਜੰਗਾਂ ਕੀਤੀਆਂ ਨੇ, ਔਰ 14 ਦੇ 14 ਵਿੱਚ ਸਤਿਗੁਰੂ ਜੀ ਦੀ ਫਤਿਹ ਹਾਸਲ ਹੋਈ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਸੈਦ ਖਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚੜ੍ਹਾਈ ਕਰਕੇ ਆਉਣ ਲੱਗਾ, ਸਤਿਗੁਰੂ ਜੀ ਨੇ ਉਹਦੇ ਤੇ ਨਦਰ ਕਰਨੀ ਹੈ, ਉਹਦੇ ਤੇ ਕਿਰਪਾ ਕਰਨੀ ਹੈ। ਆਇਆ ਤੇ ਦੁਸ਼ਮਣ ਬਣ ਕੇ ਹੈ, ਤਲਵਾਰ ਨੂੰ ਚੱਕਿਆ, ਪਾਣ ਦਾ ਬੀੜਾ ਚੱਬਿਆ ਹੈ। ਜਿਸ ਵੇਲੇ ਘੋੜੇ ਤੇ ਸਵਾਰ ਹੋਇਆ ਤੇ ਚੱਲਦਿਆਂ ਚੱਲਦਿਆਂ ਅੰਦਰ ਗੱਲ ਆਈ ਵੀ ਮੈਂ ਕਲਗੀਆਂ ਵਾਲੇ ਦੇ ਨਾਲ ਜੰਗ ਯੁੱਧ ਕਰਨ ਚੱਲਿਆ ਹੈ, ਕਿਉਂ ਨਾ ਹੋਵੇ ਜਾਂਦਾ ਜਾਂਦਾ ਆਪਣੀ ਭੈਣ ਨੂੰ ਹੀ ਮਿਲ ਚੱਲਣਾ, ਨਸੀਰਾਂ ਨੂੰ। ਨਸੀਰਾਂ ਕੌਣ ਹੈ? ਭਾਈ ਸਾਹਿਬ ਭਾਈ ਬੁੱਧੂ ਜੀ ਦੀ ਧਰਮ ਪਤਨੀ ਹੈ, ਜਿਹਦੇ ਚਾਰ ਪੁੱਤਰ ਜਿਹੜਾ ਲੈ ਕੇ ਭਗਾਣੀ ਦੇ ਯੁੱਧ ਵਿੱਚ ਆਇਆ ਸੀ, ਦੋ ਪੁੱਤਰ ਸ਼ਹੀਦ ਹੋ ਗਏ ਸਨ, ਦੋ ਵਾਪਸ ਪਰਤੇ ਸੀ। ਬੜੀ ਸੋਹਣੀ ਵਿਚਾਰ ਹੈ। ਤੇ ਜਿਸ ਵੇਲੇ ਜੰਗ ਦੀ ਸਮਾਪਤੀ ਹੋਈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜਿੱਤ ਹਾਸਲ ਹੋਈ, ਥੋੜਾ ਜਿਹਾ ਬੋਲ ਹੋਰ ਸੁਣਿਓ, ਤੇ ਪੀਰ ਜੀ ਸ਼ਾਮਾਂ ਦਾ ਸਮਾਂ ਪੈ ਗਿਆ, ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋ ਗਿਆ, ਵਧਾਈਆਂ ਮਿਲੀਆਂ ਨੇ। ਸਤਿਗੁਰੂ ਮਹਾਰਾਜ ਨੇ ਕਿਹਾ ਨਾਂ ਰੱਖ ਦਿਓ ਅਜੀਤ ਸਿੰਘ। ਪੀਰ ਜੀ ਜਿੱਥੇ ਮੇਰੇ ਸਾਹਿਬਾਂ ਦਾ ਤੰਬੂ ਲੱਗਾ ਹੋਇਆ ਹੈ ਨਾ, ਉਹਦੇ ਚਾਰ ਸ਼ਫੇਰੇ ਘੁੰਮੀ ਜਾ ਰਿਹਾ ਹੈ, ਮੁੱਖ ਤੋਂ ਕਹੀ ਜਾ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਪੀਰ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ, ਭਾਵੇਂ ਜਿਹੜੇ 500 ਚੇਲੇ ਰਖਾਏ ਸੀ ਦੌੜ ਗਏ ਸੀ, ਪਰ ਪੀਰ ਜੀ ਨੇ ਆ ਕੇ ਕਮਾਲ ਕਰ ਦਿੱਤੀ। ਜਿਸ ਵੇਲੇ ਪਹਿਰੇਦਾਰ ਨੇ ਪੀਰ ਜੀ ਨੂੰ ਘੁੰਮਦਿਆਂ ਵੇਖਿਆ, ਕਹਿਣ ਲੱਗੇ ਪੀਰ ਜੀ ਇੱਥੇ ਘੁੰਮ ਰਹੇ ਹੋ, ਕਾਰਨ ਕੀ ਹੈ? ਕਹਿਣ ਲੱਗਾ ਮੈਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਹਾਂ। ਤਾਂ ਪਹਿਰੇਦਾਰ ਸਿੰਘ ਕਹਿਣ ਲੱਗਾ, ਇਸ ਵੇਲੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਰਾ ਦਿਨ ਦਾ ਜੰਗ ਯੁੱਧ ਹੋਇਆ ਹੈ, ਆਰਾਮ ਦੇ ਵਿੱਚ ਨੇ, ਤੁਸੀਂ ਪੀਰ ਜੀ ਸਵੇਰ ਨੂੰ ਆ ਕੇ ਗੁਰੂ ਸਾਹਿਬ ਨੂੰ ਮਿਲ ਲਿਓ। ਪੀਰ ਜੀ ਘੁੰਮਦਾ ਰਿਹਾ, ਅੰਦਰ ਦੀਆਂ ਜਿਹੜੀਆਂ ਤਾਂਘਾਂ ਹੁੰਦੀਆਂ ਨੇ ਨਾ, ਉਹ ਪਿਆਰ ਜਿਹੜੇ ਹੁੰਦੇ ਨੇ ਉਹ ਗੁਰੂ ਸਾਹਿਬ ਜਾਣਦੇ ਨੇ। ਜਿਸ ਵੇਲੇ ਪੀਰ ਜੀ ਨੇ ਫਿਰ ਆਵਾਜ਼ ਕਹੀ, ਮੈਂ ਗੁਰੂ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ ਹੈ, ਤੇ ਪਹਿਰੇਦਾਰ ਸਿੰਘ ਨੇ ਫਿਰ ਇਹ ਗੱਲ ਕਹੀ, ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਸ ਵੇਲੇ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸੀ। ਮੇਰੇ ਗਰੀਬ ਨਿਵਾਸ ਸਾਹਿਬ ਜੀ ਨੇ ਆਪਣੇ ਕੇਸਾਂ ਦੇ ਵਿੱਚ ਕੰਘਾ ਜਿਉਂ ਦਾ ਤਿਉਂ ਰੱਖ ਕੇ ਕੇਸਾਂ ਨੂੰ ਕੱਜ ਕੇ ਦਸਤਾਰ ਦੇ ਨਾਲ ਤੇ ਆਵਾਜ਼ ਦਿੱਤੀ, ਪੀਰ ਜੀ ਜਿਨ੍ਹਾਂ ਦੀਆਂ ਅੰਦਰ ਦੀਆਂ ਸੁਰਤਾਂ ਜੁੜੀਆਂ ਹੋਣ ਉਹਨਾਂ ਨੂੰ ਬਾਹਰਲੇ ਦਰਵਾਜ਼ਿਆਂ ਦੀ ਲੋੜ ਨਹੀਂ ਹੁੰਦੀ, ਤੁਸੀਂ ਅੰਦਰ ਆ ਜਾਓ।
ਆਖੋ ਸਤਨਾਮ ਸ਼੍ਰੀ। ਪੀਰ ਜੀ ਤੁਸੀਂ ਅੰਦਰ ਆ ਜਾਓ। ਪੀਰ ਜੀ ਅੰਦਰ ਚਲੇ ਗਏ, ਸਤਿਗੁਰੂ ਮਹਾਰਾਜ ਦੀ ਹਜ਼ੂਰੀ ਅੰਦਰ ਬੈਠ ਗਏ। ਗਰੀਬ ਨਿਵਾਸ ਸਾਹਿਬ ਜੀ ਆਪਣੀ ਮੌਜ ਵਿੱਚ ਕੇਸਾਂ ਤੇ ਕੰਘਾ ਕਰੀ ਜਾਂਦੇ ਨੇ, ਸਹਿਜੇ ਸਹਿਜੇ ਕੰਘਾ ਕਰਕੇ ਕੇਸ ਰੱਖੇ ਕੰਘਾ ਲਾਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦਮਾਲਾ ਸਜਾਉਣਾ ਹੈ, ਪੀਰ ਜੀ ਬਚਨ ਬਲਾਸ ਕਰਦੇ ਨੇ। ਪੀਰ ਜੀ ਉੱਠ ਕੇ ਜਾਣ ਲੱਗੇ ਤਾਂ ਥੋੜਾ ਜਿਹਾ ਉੱਠ ਕੇ ਪਛਾਂ ਗਏ ਤੇ ਫਿਰ ਵਾਪਸ ਆ ਗਏ, ਫਿਰ ਬੈਠ ਗਏ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਪੀਰ ਜੀ ਦਿਲ ਦੀਆਂ ਗੱਲਾਂ ਲੈ ਕੇ ਵਾਪਸ ਨਹੀਂ ਪਰਤੀਦਾ, ਜਿਹੜੀਆਂ ਅੰਦਰ ਦੀਆਂ ਬਾਤਾਂ ਨੇ ਤੁਸੀਂ ਖੁੱਲ ਕੇ ਸਾਡੇ ਕੋਲ ਕਹਿ ਦਿਓ। ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਹੁਕਮ ਕਰਦੇ ਹੋ, ਸਤਿਗੁਰੂ ਜੀ ਮੈਂ ਚਾਰ ਪੁੱਤਰ ਲੈ ਕੇ ਤੁਹਾਡੇ ਹਾਜ਼ਰ ਹੋਇਆ ਸੀ, ਦੋ ਸ਼ਹੀਦ ਹੋ ਗਏ ਨੇ, ਦੋ ਤੁਹਾਡੇ ਬਖਸ਼ੇ ਹੋਏ ਮੇਰੇ ਕੋਲ ਨੇ, ਇੱਕ ਮੇਰੀ ਬਿਣੇ ਹੈ। ਸੱਚੇ ਪਾਤਸ਼ਾਹ ਦੋ ਦੀ ਭੇਟਾ ਤੁਹਾਡੀ ਹਜ਼ੂਰੀ ਅੰਦਰ ਚੜ ਗਈ ਹੈ, ਮੇਰੇ ਅੰਦਰ ਦਾ ਵਲਵਲਾ ਜੇ ਆਪਾਂ ਤੇ ਭੇਟਾ ਚੜਾਈਏ ਤੇ ਭੇਟਾ ਹੀ ਨਜ਼ਰ ਆਉਂਦੀ ਹੈ, ਆ ਦੁੱਧ ਚੜਾਇਆ ਤੇ ਦੁੱਧ ਨਜ਼ਰ ਆ ਰਿਹਾ, ਰੁਮਾਲੇ ਦੀ ਭੇਟਾ ਚੜਾਉਂਦੇ ਹੋ ਬਹੁਤ ਵਧੀਆ ਚੜਾਈ ਹੈ ਤੇ ਰੁਮਾਲਾ ਹੀ ਨਜ਼ਰ ਆ ਰਿਹਾ। ਸੱਚੇ ਪਾਤਸ਼ਾਹ ਦੋ ਪੁੱਤਰਾਂ ਦੀ ਭੇਟਾ ਤੁਹਾਡੇ ਦਰ ਤੇ ਚੜ ਗਈ ਹੈ ਤੇ ਸਤਿਗੁਰੂ ਮਹਾਰਾਜ ਇਸ ਭੇਟਾ ਦੇ ਵਿੱਚ ਹੋਮੇ ਦਾ ਕਿਣਕਾ ਨਾ ਆ ਜਾਵੇ ਤੇ ਆਪਾਂ ਕੁਝ ਵਟਾ ਨਾ ਲਈਏ। ਆਖੋ ਸਤਨਾਮ ਸ਼੍ਰੀ। ਆਪਾਂ ਕੁਝ ਵਟਾ ਨਾ ਲਈਏ। ਸਾਹਿਬ ਜੀ ਕਹਿੰਦੇ, ਪੀਰ ਜੀ ਬਚਨ ਕਰੋ। ਸਾਹਿਬ ਜੀ ਕਹਿਣ ਲੱਗੇ, ਇੱਕ ਪਾਸੇ ਪੁੱਤਰ ਤੁਹਾਡੇ ਸੀ, ਇਹ ਭੇਟਾ ਲੈ ਲਓ ਤੇ ਆਹ ਕੰਘਾ ਤੇ ਕੇਸ ਦਾਸ ਨੂੰ ਬਖਸ਼ ਦਿਓ। ਮੇਰੇ ਗਰੀਬ ਨਿਵਾਜ ਨੇ ਝੋਲੀ ਚ ਪਾ ਦਿੱਤੇ। ਅੱਜ ਉਹ ਕੇਸ ਤੇ ਕੰਘਾ ਜਿਹੜਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦਰਸ਼ਨ ਕਰਦੀਆਂ ਨੇ ਮੇਰੇ ਸਾਹਿਬਾਂ ਦਾ। ਕੇਸ ਤੇ ਕੰਘਾ ਕੇਸਗੜ੍ਹ ਸਾਹਿਬ ਤਖਤ ਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੇ ਦਾਰੇ ਹੁੰਦੇ ਨੇ। ਕਮਾਲ ਦੀ ਗੱਲ ਹੈ, ਗੁਰੂ ਦੀ ਐਸੀ ਨਜ਼ਰ ਹੋਈ ਹੈ। ਤੇ ਜਿਸ ਵੇਲੇ ਪੀਰ ਵਾਪਸ ਚੱਲਿਆ, ਪਹੁੰਚਿਆ ਘਰ ਨਸੀਰਾਂ ਕੋਲ, ਜਲ ਪਾਣੀ ਛਕਿਆ ਛਕਾਇਆ, ਛਕਣ ਤੋਂ ਪਹਿਲਾਂ ਪਹਿਲਾਂ ਨਸੀਰਾਂ ਨੂੰ ਇੱਕ ਗੱਲ ਕਹੀ। ਨਸੀਰਾਂ ਪਾਣੀ ਦੇਣ ਲੱਗੀ, ਜਦੋਂ ਕਹਿਣ ਲੱਗੀ, ਸੰਭਲ ਕੇ ਰਵੀ, ਧਿਆਨ ਵਿੱਚ ਰਵੀ। ਕਹਿਣ ਲੱਗੀ, ਪੀਰ ਜੀ ਕੀ ਗੱਲ ਕਹਿੰਦੇ ਹੋ? ਤੇ ਜਲ ਵਾਲਾ ਗਲਾਸ ਹੱਥ ਵਿੱਚ ਪਕੜ ਕੇ ਤੇ ਪੀਰ ਜੀ ਕਹਿਣ ਲੱਗੇ, ਨਸੀਰਾਂ ਚਾਰ ਲੈ ਕੇ ਗਿਆ ਸੀ, ਦੋ ਸ਼ਹੀਦ ਹੋ ਗਏ ਨੇ, ਦੋ ਵਾਪਸ ਪਰਤ ਕੇ ਆ ਗਏ ਨੇ, ਤੇ ਨਸੀਰਾਂ ਭੁੱਬਾ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ। ਤੇ ਪੀਰ ਜੀ ਕਹਿਣ ਲੱਗੇ, ਮੈਂ ਤੈਨੂੰ ਕਿਹਾ ਸੀ ਨਾ ਵੀ ਸੰਭਲ ਕੇ ਰਵੀ। ਜਦੋਂ ਵਰਲਾਪ ਕਰ ਲੱਗੀ, ਨਸੀਰਾਂ ਵਰਲਾਪ ਕਰ ਰਹੀ ਹੈ, ਪੀਰ ਜੀ ਕਹਿੰਦੇ ਕਿਉਂ ਕਰਦੀ ਹੈ? ਕਹਿਣ ਲੱਗੀ, ਮੈਂ ਇਸ ਕਰਕੇ ਨਹੀਂ ਕਰਦੀ ਵੀ ਦੋ ਬਚ ਕੇ ਆ ਗਏ ਨੇ, ਮੈਂ ਇਸ ਕਰਕੇ ਕਰਦੀ ਹਾਂ ਵੀ ਇਹਨਾਂ ਨੂੰ ਪਾਲਣ ਵਿੱਚ ਮੇਥੋਂ ਕੀ ਕਮੀ ਰਹਿ ਗਈ, ਇਹ ਵੀ ਕਿਉਂ ਨੀ ਗੁਰੂ ਦੇ ਲੇਖੇ ਲੱਗ ਗਏ, ਇਹ ਵੀ ਉੱਥੇ ਹੀ ਸ਼ਹੀਦ ਹੋ ਜਾਂਦੇ। ਉਹ ਨਸੀਰਾਂ ਜਦੋਂ ਸਹਿਦ ਖਾਂ ਤੁਰਿਆ ਹੈ ਤੇ ਕਹਿਣ ਲੱਗਾ, ਭੈਣ ਨੂੰ ਮਿਲ ਜਾਵਾਂ। ਕਹਿਣ ਲੱਗੀ, ਕਿੱਧਰ ਚੱਲਿਆ? ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਵਾਸਤੇ ਮੈਂ ਚੱਲਿਆ, ਜੰਗ ਯੁੱਧ ਕਰਾਂਗਾ, ਗੁਰੂ ਨੂੰ ਪਕੜਾਂਗਾ, ਗੁਰੂ ਨੂੰ ਕੈਦ ਕਰਾਂਗਾ ਜਾਂ ਗੁਰੂ ਨੂੰ ਮਾਰ ਮਕਾਵਾਂਗਾ। ਤੇ ਭੈਣ ਨੇ ਲਗਾਮਾਂ ਫੜ ਕੇ ਆਖਿਆ, ਵੀਰਾ ਜੇ ਗੁਰੂ ਦੇ ਕੋਲ ਚੱਲਿਆ ਤੇ ਤੇਰੀ ਹਾਰ ਹੋਵੇ, ਤੂੰ ਜਿੱਤ ਕੇ ਨਾ ਆਵੇ। ਕਹਿਣ ਲੱਗੀ, ਕੈਸਾ ਮੇਰੀ ਭੈਣ? ਲਗਾਮਾਂ ਛਡਾ ਲਈਆਂ ਤੇ ਜਦੋਂ ਸੈਦ ਖਾਂ ਚੱਲਿਆ ਤੇ ਨਸੀਰਾਂ ਨੇ ਸੁਰਤ ਜੋੜ ਲਈ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ ਤੇ ਬੇਨਤੀ ਕੀਤੀ, ਹੇ ਗਰੀਬ ਨਿਵਾਜ, ਤੁਸੀਂ ਪ੍ਰਤੱਖ ਤੀਰ ਵੀ ਚਲਾਉਂਦੇ ਹੋ ਤੇ ਤੁਸੀਂ ਨਦਰ ਦਾ ਤੀਰ ਵੀ ਚਲਾਉਂਦੇ ਹੋ। ਨਦਰ ਦਾ ਤੀਰ ਜਿਹੜਾ ਹੈ, ਮੇਰੇ ਵੀਰ ਨੂੰ ਉਹ ਮਾਰ ਦਿਓ ਤੇ ਪ੍ਰਤੱਖ ਵਾਲਾ ਤੀਰ ਨਾ ਮਾਰਿਓ, ਮੇਰਾ ਮਜ ਆਇਆ ਜੂਗਾ। ਕਿੰਨਾ ਤਰਸ ਆ ਰਿਹਾ ਹੈ! ਐਸੀ ਸੁਰਤ ਜੋੜੀ ਹੈ, ਐਸੀ ਸੁਰਤ ਜੋੜੀ ਹੈ, ਨਦਰ ਕਰੇ, ਤੁਸੀਂ ਨਦਰ ਦਾ ਤੀਰ ਮੇਰੇ ਵੀਰ ਨੂੰ ਮਾਰਿਓ। ਤੇ ਸਹਿਦ ਖਾਂ ਜਿਹੜਾ ਘੋੜਾ ਛਡਾ ਕੇ ਲਗਾਮਾ ਖਿੱਚ ਕੇ ਚੱਲਿਆ ਮੈਦਾਨੇ ਜੰਗ ਵਿੱਚ, ਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮੈਦਾਨੇ ਜੰਗ ਵਿੱਚ ਆਉਣ ਵਾਸਤੇ ਤਿਆਰ ਹੋ ਗਏ ਨੇ। ਕਵੀ ਨੇ ਬੜੇ ਸੋਹਣੇ ਬਾਚਾ ਲਿਖੇ ਨੇ, ਕਹਿੰਦੇ, ਬੇਸ਼ੁਮਾਰ ਜ਼ਜ਼ਾਰ ਗੋਲੇ ਲੈ ਆਇਆ ਸਾਧ ਸਹਿਦ ਖਾਂ, ਖੈ ਆਇਆ ਸਹਿਦ ਖਾਂ ਆਇਆ ਮਾਰੋ ਮਾਰ ਕਰਦਾ, ਵਾਹ ਵਾਹ ਵਰੋਲਿਆਂ ਦਾ ਜਿਉਂ ਤੂਫਾਨ ਆਇਆ,
ਆਇਆ ਪ੍ਰਮਤਾ ਨੂੰ ਖਾਕ ਸਾਰ ਕਰਦਾ, ਬਸਤੀ ਬਣਾ ਨੂੰ ਬਾਗਾਂ ਨੂੰ ਬੇਸ਼ੁਮਾਰ ਕਰਦਾ, ਆਇਆ ਕਸਮ ਖਾ ਕੇ ਕਲਗੀ ਵਾਲੜੇ ਨੂੰ, ਐ ਪਰ ਹੁਣੇ ਕਤਲ ਜਾਂ ਗ੍ਰਿਫਤਾਰ ਕਰਦਾ, ਐ ਪਰ ਸਾਹਮਣੇ ਹੋਇਆ ਜਿਸਮ ਕੰਬਿਆ, ਡਿੱਗਿਆ ਤੀਰ ਤੇ ਢਿੱਲੀ ਕਮਾਨ ਹੋ ਗਈ, ਉੱਤਰ ਘੋੜਿਓ ਗੋਡਿਆਂ ਭਾਰ ਹੋਇਆ, ਝੁਕਿਆ ਸੀਸ ਤਾਂ ਆਕੜ ਰਵਾਨ ਹੋ ਗਈ। ਆਖੋ ਸਤਨਾਮ ਸ਼੍ਰੀ, ਕਿੱਥੇ ਫੌਜਾਂ ਲੈ ਕੇ ਆਇਆ ਹੈ? ਤੇ ਜਦੋਂ ਮੇਰੇ ਸਹਿਬਾਨ ਨਦਰ ਕਰੇ, ਜਦੋਂ ਉਹਨੇ ਨਦਰ ਦਾ ਤੀਰ ਮਾਰਿਆ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਘੋੜੇ ਤੋਂ ਉਤਰਿਆ, ਸੀਸ ਝੁਕਾ ਦਿੱਤਾ, ਤੇ ਸੀਸ ਝੁਕਾ ਕੇ ਜਦੋਂ ਕਦਮ ਕਦਮ ਚੱਲ ਕੇ, ਆਖੋ ਗੱਜ ਕੇ ਸਤਨਾਮ ਸ਼੍ਰੀ, ਕਦਮ ਕਦਮ ਚੱਲ ਕੇ ਗਰੀਬ ਨਿਵਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਤਰਫ ਨੂੰ ਆ ਰਿਹਾ ਨਾ, ਤੇ ਮੇਰੇ ਗਰੀਬ ਨਿਵਾਜ, ਉੱਥੇ ਬੋਲ ਕਵੀ ਨੇ ਬੜੇ ਸੋਹਣੇ ਲਿਖੇ ਨੇ, ਕਲਗੀਆਂ ਵਾਲੇ ਮੁਸਕਾਏ ਸੁਭਾਗ ਨੈਨੋ, ਕਲਗੀਆਂ ਵਾਲੇ ਮੁਸਕਾਏ ਸੁਭਾਗ ਨੈਨੋ, ਉਹ ਮੇਰ ਨੂਰ ਦਾ ਬਰਸਾਣ ਲੱਗੇ, ਓਏ ਜਰਨੈਲ ਕਿਉਂ ਆਪਣੀ ਪ੍ਰਤੱਗਿਆ ਨੂੰ ਆ ਰੰਨ ਭੂਮਿਕਾ ਵਿੱਚ ਭੁਲਾਣ ਲੱਗੇ, ਤੁਸਾਂ ਦਾ ਬਾਦਸ਼ਾਹ ਮੈਨੂੰ ਕਹੇ ਸ਼ਤਰੂ, ਹੋ ਮੇਰੇ ਨਾਲ ਪਿਆਰ ਵਧਾਉਣ ਲੱਗੇ, ਸਮ ਸਮ ਅੰਸੂਆਂ ਨਾਲ ਗੁਰ ਚਰਨ ਧੋ ਕੇ, ਗਦ ਗਦ ਕੰਠ ਚੋਂ ਜਵਾਬ ਆਇਆ, ਮੈਂ ਹਾਂ ਸੈਦ ਤੁਸੀਂ ਸੱਚੇ ਸਯਾਦ, ਮੈਂ ਹੋਣ ਲਈ ਸ਼ਿਕਾਰ ਜਨਾਬ ਆਇਆ, ਮੈਂ ਤੁਹਾਡਾ ਸ਼ਿਕਾਰ ਹਾਂ ਤੇ ਤੁਸੀਂ ਸ਼ਿਕਾਰੀ ਹੋ, ਮੇਰੇ ਤੇ ਨਦਰ ਦਾ ਤੀਰ ਮਾਰ ਕੇ ਮੈਨੂੰ ਸ਼ਿਕਾਰ ਕਰ ਦਿਓ। ਉੱਥੇ ਬੋਲ ਬੜੇ ਸੋਹਣੇ ਲਿਖੇ ਨੇ, ਫਿਰ ਸੈਦ ਖਾਂ ਕਹਿੰਦਾ ਹੈ, ਹੇ ਕਲਗੀਆਂ ਵਾਲੇ ਪਾਤਸ਼ਾਹ, ਤੇਰੇ ਕੇਸ ਪਏ ਨੇ ਮੇਰੇ ਗਲ ਵਿੱਚ ਕਮੰਦ ਹੋ ਕੇ, ਕਿੱਥੇ ਜਾਣ ਮੈਂ ਤੇਰੀ ਮੰਗਦਾ ਸਾਂ, ਆਪਾਂ ਵਾਰਦਾ ਹੁਣ ਆਨੰਦ ਹੋ ਕੇ, ਮੈਨੂੰ ਚਾੜ ਪ੍ਰੀਖਿਆ ਦੀ ਚਰਖ ਉੱਤੇ, ਲੱਥਾਂ ਸੂਤ ਬਾਰੀਕ ਦੀ ਤੰਦ ਹੋ ਕੇ, ਗੋਬਿੰਦ ਨਾਮ ਦੇ ਅੱਖਰ ਲਿਖੂ ਹੁਣ ਤਾਂ ਕਲਮ ਕਲਮ ਹੋ ਕੇ, ਬੰਦ ਬੰਦ ਹੋ ਕੇ, ਧੰਨ ਮੇਰੇ ਗਰੀਬ ਨਿਵਾਜ, ਜਾਂ ਕੋ ਨਦਰ ਕਰੇ, ਤੇ ਜਦੋਂ ਉਹਦੀ ਨਦਰ ਹੁੰਦੀ ਹੈ ਤਾਂ ਫਿਰ ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੈਦ ਖਾਂ ਨੂੰ ਨਿਹਾਲ ਕਰ ਦਿੱਤਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰੇ ਹੋ, ਤਾਂ ਕੇ ਤਾਪ ਤਨਕ ਮੈਂ ਹਰੇ ਹੋ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬੇਦਾਰਿਓ। ਤੇ ਨਾਲੇ ਵੀ ਚੇਤਾ ਰੱਖਿਓ, ਜੇ ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾ ਹੋ ਕਰਾਈ ਦਾ ਦਰ ਮੰਗਣ, ਭੇਖ ਨਾ ਪਾਏ ਦਾ ਬਾਦਸ਼ਾਹਾਂ ਨੂੰ ਘਾਹ ਖਾਣੇ ਪੈ ਜਾਂਦੇ ਨੇ। ਇਹ ਸ਼ਾਹਜਹਾਂ ਨੇ ਤਰਕ ਕੀਤੀ ਸੀ ਵੀ ਕਿਧਰੇ ਬਾਦਸ਼ਾਹ ਨੂੰ ਘਾਹ ਖਾਣੇ ਪੈਂਦੇ ਨੇ, ਆਗਰੇ ਕੈਦ ਕੀਤਾ ਹੋ ਰੰਗੇ ਨੇ, ਜਦੋਂ ਦਿੱਲੀ ਆ ਰਿਹਾ ਸੀ ਵਾਪਸ ਤੁਰਿਆ ਆ ਰਿਹਾ ਹਾਥੀ ਤੇ ਸਵਾਰ ਹੋ ਕੇ, ਰਸਤੇ ਵਿੱਚ ਲਘੂ ਸ਼ੰਕਾ ਕਰਨ ਵਾਸਤੇ ਬੈਠਾ ਹੈ, ਛੋਲਿਆਂ ਦਾ ਖੇਤ ਸੀ, ਨਾਲੇ ਲਘੂ ਸ਼ੰਕਾ ਕਰ ਰਿਹਾ ਹੈ, ਤੇ ਨਾਲੇ ਉਹ ਛੋਲਿਆਂ ਦੇ ਖੇਤ ਦੇ ਜਿਹੜੇ ਪੱਤੇ ਨੇ ਨਿਮਕ ਵਾਲੇ ਉਹਨਾਂ ਨੂੰ ਸ਼ੱਕੀ ਜਾਂਦਾ, ਤੇ ਨਾਲੇ ਯਾਦ ਆ ਰਿਹਾ ਹੈ ਸਤਿਗੁਰਾਂ ਦੀ ਬਾਣੀ ਅਟਲ ਹੈ, ਜਦੋਂ ਉਹਦੀ ਪੁੱਠੀ ਨਜ਼ਰ ਹੁੰਦੀ ਹੈ ਬਾਦਸ਼ਾਹ ਨੂੰ ਘਾਹ ਖਾਣਾ ਪੈ ਜਾਂਦਾ ਹੈ। ਸਾਹਿਬ ਆਪਣੀ ਨਜ਼ਰ ਕਰੋ, ਤਾਂ ਇਹ ਬਚਨ ਅੱਜ ਮੇਰੇ ਸਾਹਿਬਾਨੇ ਬਖਸ਼ੇ ਨੇ, ਕਰ ਕਰ ਵੇਖੇ ਹੁਕਮ ਚਲਾਏ, ਉਹ ਕਰ ਕਰਕੇ ਵੇਖ ਰਿਹਾ ਹੈ, ਉਸ ਮੇਰੇ ਵਾਹਿਗੁਰੂ ਜੀ ਦਾ ਹੁਕਮ ਚੱਲ ਰਿਹਾ ਹੈ, ਤਿਸ ਸਤਾਰੇ ਜਾ ਕੋ ਨਦਰ ਕਰੇ, ਤੇ ਜਿੰਨਾ ਉੱਤੇ ਉਹ ਨਦਰ ਕਰਦਾ ਹੈ ਉਹ ਸੰਸਾਰ ਸਮੁੰਦਰ ਤੋਂ ਖਾਲਸਾ ਜੀ

ਦੁਆਰੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਨੇ। ਰਵਤ ਰਹਿ ਘੱਟ ਅੰਤਰ, ਜਿਨ੍ਹਾਂ ਦੇ ਅੰਦਰ ਘੱਟ ਕੇ ਸਰੀਰ ਵਿੱਚ ਹਿਰਦੇ ਵਿੱਚ ਸਖਿਆਤ ਰੂਪ ਵਿੱਚ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਪਰਮਾਤਮਾ ਦਾ ਨਾਮ ਵਸ ਗਿਆ ਹੈ, ਰਵਤ ਜਾਂ ਰਸਨਾ ਦੁਆਰੇ ਗੁਰੂ ਗੁਰੂ ਜੀ ਦੇ ਨਾਮ ਨੂੰ ਉਚਾਰਦੇ ਨੇ, ਹਰ ਗੁਣ ਗਾਵੈ ਸੋਈ ਤੇ ਮੇਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਹਮੇਸ਼ਾ ਗਾਉਂਦੇ ਨੇ, ਉਹਦੀ ਉਸਤਤ ਕਰਦੇ ਨੇ, ਤਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ। ਆਪੇ ਆਪ ਮਿਲਾਏ ਕਰਤਾ, ਉਹ ਮੇਰਾ ਕਰਤਾ ਉਹਨਾਂ ਪਿਆਰੇ ਨੂੰ ਆਪਣੇ ਨਾਲ ਮਿਲਾ ਲੈਂਦਾ ਜੇ। ਪੁੰਨ ਰਪ ਜਨਮ ਨਾ ਹੋਈ, ਪੁੰਨ ਰਪ ਉਹਨਾਂ ਦਾ ਫਿਰ ਦੁਬਾਰਾ ਮਾਤ ਲੋਕ ਜਨਮ ਨਹੀਂ ਹੁੰਦਾ, ਭਾਵ ਉਹਨਾਂ ਦਾ ਜੰਮਣਾ ਤੇ ਮਰਨਾ ਸਤਿਗੁਰੂ ਜੀ ਦੀ ਕਿਰਪਾ ਦੁਆਰੇ ਮਿਟ ਜਾਂਦਾ ਹੈ। ਪਰ ਸਾਹਿਬਾਂ ਨੇ ਬਚਨ ਕਹੇ ਨੇ, ਹਰ ਗੁਣ ਗਾਵੈ ਸੋਈ, ਸੋਈ ਤੋਂ ਭਾਵ ਜਿਹੜਾ ਵੀ ਉਸ ਵਾਹਿਗੁਰੂ ਜੀ ਦੀ ਵਡਿਆਈ ਨੂੰ ਕਰੇਗਾ, ਉਹਦੇ ਨਾਮ ਨੂੰ ਜਪੇਗਾ, ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਦੁਬਾਰਾ ਜਨਮ ਨਹੀਂ ਹੋਵੇਗਾ। ਤਾਂ ਹੀ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਸ ਪਰਮਾਤਮਾ ਦੇ ਨਾਮ ਨੂੰ ਜਪ, ਆਪਣੀ ਦੇਹੀ ਵੱਲੇ ਵੇਖ, ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਹੈ, ਇਹ ਕੱਚਾ ਕਿਲਾ ਬਣਿਆ ਹੋਇਆ ਹੈ, ਪਿਤਾ ਜੀ ਦੇ ਮੈਲੇ ਪਾਣੀ ਤੋਂ ਬਣਿਆ ਹੈ, ਮਾਤਾ ਦੇ ਲਹੂ ਤੋਂ ਬਣਿਆ ਹੈ, ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਉੱਤੇ ਲੇਪ ਕੀਤਾ ਹੋਏ ਚੰਮ ਦਾ ਵਿੱਚ ਕੀ ਲਹੂ ਭਰਿਆ ਹੋਇਆ ਹੈ, ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਹੈ, ਨਵੰਤ ਨੰਨਾ ਵਾਵਾ ਵਾਵੇ ਨੂੰ ਟਿੱਪੀ ਤੱਤਾ, ਨੌ ਦਰਵਾਜੇ ਨੇ, ਬਿਨਾਂ ਹੀ ਦਰਵਾਜੇ ਬਿਨਾਂ ਹੀ ਕੰਧਾਂ ਤੋਂ ਦਰਵਾਜੇ ਲੱਗੇ ਨੇ, ਨਵੰਤ ਦੁਆਰੰਗ ਭੀਤ ਰਹਿ ਤੰਗ ਬਾਏ ਰੂਪੰਗ ਸਥੰਬਣ, ਹਵਾ ਕੇ ਸਵਾਸਾਂ ਨਾਲ ਦਰਵਾਜੇ ਲੱਗੇ ਨੇ, ਬਾਏ ਰੂਪੰਗ ਸਥੰਬਣ ਗੋਬਿੰਦ ਨਾਮ ਨਹਿ ਸਿਮਰੰਤ, ਅਗਿਆਨੀ ਜਾਣੰਤ ਅਸਥਰੰਗ, ਅਗਿਆਨੀ ਬੇਸਮਝ ਗੋਬਿੰਦ ਜੀ ਦੇ ਨਾਮ ਨੂੰ ਨਹੀਂ ਜਪਦਾ, ਇਹ ਸੋਚਦਾ ਹੈ ਕਿ ਮੈਂ ਤੇ ਸਦਾ ਰਵਾਂਗਾ ਸਦਾ ਰਹਿਣ ਵਾਲਾ ਹੈ। ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਣੰਤ ਅਸਥਰੰਗ, ਦੁਰਲਭ ਦੇ ਉਧਰੰਤ ਸਾਧ ਸਰਨ ਨਾਨਕ, ਹਰ ਹਰ ਹਰ ਹਰ ਹਰ ਹਰੇ ਜਪੰਤ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੈ, ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੈ, ਦੁਰਲੱਭ ਦੇਹ ਹਰ ਹਰ ਹਰ ਹਰ ਹਰੀ ਪਰਮਾਤਮਾ ਹਰੇ ਭਰੇ ਕਰਨ ਵਾਲਾ ਜੋ ਉਹਦਾ ਨਾਮ ਹੈ ਜਪੰਤ, ਉਹਨੂੰ ਜਪ ਰਚੰਤ ਤੋਯੰ ਲੇਪਨੰਗ ਰਕਤ ਚਰਮਣ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੁੰਨ ਰਪ ਜਨਮ ਨਾ ਹੋਈ।

ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਸ਼ਬਦ ਦਾ ਮੈਨੂੰ ਬੀਠ ਲਾ ਦੇ ਦਿਓ, ਸ਼ਬਦ ਦਾ ਚੱਪੂ ਲਾ ਦਿਓ, ਸ਼ਬਦ ਦਾ ਬੇੜਾ ਦੇ ਦਿਓ। ਮੈਂ ਅਜਾਣ ਹਾਂ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਣ ਜਣ ਤਰਬੇ ਨਾ ਜਾਣੋ, ਬਾਪ ਬੀਠ ਲਾ ਬਾਹਾਂ ਦੇ। ਨਰ ਤੇ ਸੁਰ ਹੋਏ ਜਾਤ ਨਿਮੁਖ ਮੈਂ, ਸਤਿਗੁਰ ਬੁੱਧ ਸਿਖਲਾਈ। ਫਿਰ ਗੁਰੂ ਨੇ ਸ੍ਰੇਸ਼ਟ ਬੁੱਧੀ ਦਿੱਤੀ, ਸ਼ਬਦ ਦੇ ਦਿੱਤਾ, ਉਸ ਸ਼ਬਦ ਦੁਆਰੇ ਦੇਵਤਿਆਂ ਵਾਲੇ ਗੁਣ ਦੇ ਦਿੱਤੇ, ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਸ਼ੁਭ ਗੁਣ ਗੁਰੂ ਨੇ ਪ੍ਰਦਾਨ ਕਰ ਦਿੱਤੇ। ਨਰ ਤੇ ਸੁਰ ਹੋਏ ਜਾਤ ਨਿਮੁਖ ਮੈਂ, ਸਤਿਗੁਰ ਬੁੱਧ ਸਿਖਲਾਈ। ਨਰ ਤੇ ਉਪਜ ਸੁਰਗ ਕੋ ਜਿਤਿਓ, ਸੋ ਔਖਦ ਮੈਂ ਪਾਈ। ਹੁਣ ਕਿਰਪਾ ਹੋ ਗਈ ਹੈ, ਬੇਨਤੀ ਹੈ, ਜਹਾਂ ਜਹਾਂ ਧਰੂ ਨਾਰਦ ਟੇਕੇ। ਗਰੀਬ ਨਿਵਾਜ, ਤੁਹਾਡਾ ਬਿਰਧ ਹੈ, ਜਿਹੜੀ ਪਦਵੀ ਧਰੂ ਨੂੰ ਦਿੱਤੀ ਹੈ, ਰਿਖੀ ਨਾਰਦ ਨੂੰ ਦਿੱਤੀ ਹੈ, ਨੈਕ ਟਿਕਾਵ ਮੋਹੇ, ਉਹ ਪਦਵੀ ਮੈਨੂੰ ਵੀ ਦੇ ਦਿਓ, ਉੱਥੇ ਮੇਰਾ ਵੀ ਆਸਣ ਲਾ ਦਿਓ, ਉਹ ਪਦਵੀ ਮੈਨੂੰ ਵੀ ਮਿਲ ਜਾਵੇ। ਉਹ ਪਦਵੀ ਕਾਹਦੇ ਨਾਲ ਮਿਲੀ ਹੈ? ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਉਹ ਜਪਣ ਨਾਲ ਮਿਲੀ ਹੈ। ਮਹਾਰਾਜ ਉਹ ਮੈਨੂੰ ਜਾਪ ਦੇ ਦਿਓ। ਜਹਾਂ ਜਹਾਂ ਧਰੂ ਨਾਰਦ ਟੇਕੇ, ਨੈਕ ਟਿਕਾਵ ਮੋਹੇ, ਤੇਰੇ ਨਾਮ ਅਵਿਲੰਬ ਬਹੁਤ ਜਨ ਉਤਰੇ, ਨਾਮੇ ਕੀ ਨਿਜਮਾਤੇ। ਤੇਰੇ ਨਾਮ ਅਵਿਲੰਬ, ਨਾਮ ਦੇ ਆਸਰੇ ਬਹੁਤ ਜਨ ਉਧਰੇ। ਇੱਕ ਨਹੀਂ ਹੈ, ਦੋ ਨਹੀਂ ਹੈ, ਕਿੰਨੇ ਉਧਰ ਗਏ ਨੇ, ਤਰ ਗਏ ਨੇ। ਗਰੀਬ ਨਿਵਾਜ, ਨਾਮੇ ਕੀ ਨਿਜ ਮਤ, ਇਹ ਇਹ ਮੇਰੀ ਮਤ ਹੈ, ਮੈਨੂੰ ਵੀ ਇਹ ਦਾਤ ਦੇ ਦਿਓ ਤੇ ਸੰਸਾਰ ਸਮੁੰਦਰ ਤੋਂ ਤਰ ਜਾਈਏ, ਨਹੀਂ ਤਾਂ

ਇਹ ਸਰੀਰ ਰੂਪੀ ਬੇੜਾ ਪਾਪਾਂ ਨਾਲ ਭਰੀ ਜਾ ਰਿਹਾ ਹੈ, ਡਾਵਾਂ ਡੋਲ ਹੋ ਰਿਹਾ ਹੈ, ਕਾਲ ਦਾ ਹਵਾ ਦਾ ਬੁੱਲਾ ਆਇਆ, ਸੰਸਾਰ ਸਮੁੰਦਰ ਡੁੱਬ ਜਾਵੇਗਾ। ਪਰ ਗਰੀਬ ਨਿਵਾਜ ਤੁਹਾਡਾ ਬਿਰਧ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਣਸ ਕੀ ਗਤ ਇਹੀ ਜੋ ਜਾਨੋ, ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ, ਵਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ ਲੂਕ ਕਰਤ, ਵਿਕਾਰ ਵਿਖੜੇ ਪ੍ਰਭ ਨੇਰ ਹੂਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਡ ਭਵਜਲ ਫੇਰਿਆ। ਇਹ ਦਇਆ ਕਰ ਦਿਓ, ਤੁਹਾਡਾ ਬਿਰਧ ਹੈ, ਮੇਰੇ ਵਿੱਚ ਤੇ ਗੁਨਾਹ ਨੇ ਨਾ, ਤੁਸੀਂ ਜਿਵੇਂ ਜਾਣਦੇ ਹੋ, ਲੋਕ ਲੋਕੇ ਪਾਪ ਕਰਮ ਕੀਤੇ ਨੇ ਕਰ ਰਹੇ ਆ, ਇਹ ਤੁਹਾਡਾ ਬਿਰਧ ਹੈ, ਜਿਵੇਂ ਤੁਹਾਨੂੰ ਪਾਉਂਦਾ ਹੈ, ਜੋ ਭਾਵ ਹੈ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜ। ਆਓ ਪਿਆਰ ਵਿੱਚ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੋਲੋ ਗੱਜ ਕੇ।

ਮਨ ਸਰੀਰ ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਏ। ਰਾਮ ਰਾਜੇ ਰਾਮ ਰਾਜੇ ਇਹੋ ਮਾਨਸ ਜਨਮ ਇਹੋ ਮਾਨਸ ਜਨਮ ਦੁਲੰਬ ਹੈ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤਾ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਨਹਾਰੀ ਜੀਲ ਬਿਨਾ ਕੈਸੇ ਬਜਰ ਬਾਬ ਨਾਮ ਬਿਨਾ ਬਿਰਥੇ ਸਭ ਕਾਜ। ਨਾਮ ਬਿਨਾ ਕਹੋ ਕੋ ਤਰਿਆ ਨਾਮ ਤੋਂ ਬਿਨਾਂ ਦੱਸੋ ਕੌਣ ਤਰਿਆ। ਵਾਜੇ ਤੋਂ ਬਿਨਾਂ ਕਿਵੇਂ ਨਿਰਤਕਾਰੀ ਹੈ। ਗਲਾ ਬਲਗਨਾ ਭਰਿਆ ਹੋਵੇ ਆਵਾਜ਼ ਨਹੀਂ ਹੈ। ਬਿਨ ਵਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਨਹਾਰੀ ਜੀਲ ਬਿਨਾ ਕੈਸੇ ਵਜੈ ਰਬਾਬ ਨਾਮ ਬਿਨਾ ਬਿਰਥੇ ਸਭ ਕਾਜ। ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਿਗੁਰ ਕੈਸੇ ਪਾਰ ਭਰਿਆ। ਬਿਨ ਜੇਬਾ ਕਹਾਂ ਕੋ ਬਖਤਾ ਬਿਨ ਸਰਵਣਾ ਕਹਾਂ ਕੋ ਸੁਣਤਾ ਬਿਨ ਨੇਤਰਾਂ ਕਹਾਂ ਕੋ ਪੇਖੈ ਨਾਮ ਬਿਨਾ ਨਰ ਕਹੀ ਨਾ ਲੇਖੈ। ਤਾਂ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ, ਬੇਨਤੀ ਕਰਿਆ ਕਰੋ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਤੁਸੀਂ ਬਹੁਤ ਹੀ ਵੱਡੀਆਂ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਰੋਜ਼ਾਨਾ ਦੇ ਨੇਮੀ ਪ੍ਰੇਮੀ ਕਦਮ ਕਦਮ ਚੱਲ ਕੇ ਮੇਰੇ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਰੋਜ਼ ਪਹੁੰਚਦੇ ਹੋ। ਜੋ ਜੋ ਮਾਈ ਭਾਈ ਸਾਹਿਬਾਂ ਦੇ ਦਰਬਾਰ ਵਿੱਚ ਆਏ ਨੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਵੀ ਆਨੰਦ ਪ੍ਰਾਪਤ ਕਰਦੇ ਨੇ, ਉਹਨਾਂ ਦੀਆਂ ਵੀ ਹਾਜ਼ਰੀਆਂ

ਜਿਤ ਦੁਆਰ ਉਭਰੈ ਤਿਤ ਲਹੁ ਉਬਾਰ ਸਤਿਗੁਰ ਸੁਖ ਵੇਖਲਿਆ ਸੱਚਾ ਸ਼ਬਦ ਵਿਚਾਰ ਨਾਨਕ ਆ।

0: ਛੱਡਦੀ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਦੋਂ ਤੀਸਰੀ ਕਵਿਤਾ ਸਤਿਗੁਰਾਂ ਨੇ ਸੁਣੀ ਤੇ ਮੇਰੇ ਕਲਗੀਧਰ ਪਾਤਸ਼ਾਹ ਦਿਆਲੂ ਕਿਰਪਾਲੂ ਬਖਸ਼ੀਸ਼ਾਂ ਦੇ ਭੰਡਾਰੇ ਕਹਿਣ ਲੱਗੇ ਅੰਦਰ ਆਪਣੇ ਮੁਨਸ਼ੀ ਰਾਮ ਚੰਦ ਨੂੰ, ਕਹਿਣ ਲੈ ਰਾਮ ਚੰਦ ਦੇਖ ਖਜ਼ਾਨੇ ਵਿੱਚ ਕਿੰਨੀਆਂ ਮੋਹਰਾਂ ਪਈਆਂ। ਅੰਦਰ ਜਾ ਕੇ ਆ ਕੇ ਵਾਪਸ ਕਹਿੰਦਾ ਸੱਚੇ ਪਾਤਸ਼ਾਹ 18,000 ਰਜਤ ਮੋਹਰ ਅੰਦਰ ਖਜ਼ਾਨੇ ਵਿੱਚ ਪਈ। ਸਤਿਗੁਰ ਕਹਿਣ ਲੱਗੇ ਸਾਰੀ ਮੋਹਰਾਂ ਦੀ ਪੰਡ ਬੰਨ ਕੇ ਇਸ ਹੰਸ ਰਾਮ ਕਵੀ ਨੂੰ ਦੇ ਦਿਓ। ਇੱਕ ਵਾਰੀ ਗੱਜ ਕੇ ਆਖੋ ਸ੍ਰੀ ਵਾਹ। ਕਵੀ ਹੰਸ ਰਾਮ ਅੱਖਾਂ ਵਿੱਚੋਂ ਛਮ ਛਮ ਹੰਝੂ ਕੇਰ ਕੇ ਕਹਿੰਦਾ ਗਰੀਬ ਅਨਵਾਜ ਮੈਂ ਤਾਂ ਡਾਢਾ ਗਰੀਬ ਹਾਂ, ਮੈਂ ਇੰਨੀ ਮਾਇਆ ਕੀ ਕਰਨੀ, ਮੈਂ ਤਾਂ ਮੰਗਿਆ ਹੀ ਕੁਛ ਨਹੀਂ ਤੁਹਾਡੇ ਕੋਲੋਂ, ਮੈਂ ਕੀ ਇੰਨੀ ਮਾਇਆ ਕਰਨੀ। ਸਤਿਗੁਰ ਕਹਿਣ ਲੱਗੇ ਅੱਜ ਤੇਰੀ ਗਰੀਬੀ ਚੱਕ ਕੇ ਭੇਜਾਂਗੇ, ਫਿਕਰ ਨਾ ਕਰ। ਰਾਮ ਚੰਦ ਅੰਦਰ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਟ ਕੀਤਾ ਸੀ ਜੀ, ਉਹ ਵੀ ਹੈਗਾ ਅੰਦਰ ਬੰਨਿਆ। ਸਤਿਗੁਰ ਕਹਿਣ ਲੱਗੇ ਯਾਰਾਂ ਸਿੰਘ ਤਿਆਰ ਹੋ ਜਾਓ, ਸੋਹਣੀ ਚਾਦਰ ਵਿਛਾਓ ਹਾਥੀ ਦੇ ਉੱਪਰ, ਤੇ ਕਵੀ ਹੰਸ ਰਾਮ ਨੂੰ ਹਾਥੀ ਦੇ ਉੱਪਰ ਬਿਠਾ ਕੇ 18,000 ਮੋਹਰ ਉੱਪਰ ਰੱਖ ਕੇ। ਤੇ ਹੰਸ ਰਾਮ ਕਿਹੜੇ ਨਗਰ ਦਾ ਰਹਿਣ ਵਾਲਾ ਜੀ, ਮੈਂ ਖਟੌਚ ਰਿਆਸਤ ਦਾ ਰਹਿਣ ਵਾਲਾ, ਕਹਿੰਦੇ ਇਹਨੂੰ ਇਹਨੂੰ ਰਿਆਸਤ ਵਿੱਚ ਛੱਡ ਕੇ ਆਓ। ਪਿਆਰੀ ਸਾਧ ਸੰਗਤ, ਤੇ ਕਵੀ ਹੰਸ ਰਾਮ ਪਤਾ ਕੀ ਕਹਿੰਦਾ, ਜਿਹੜੀ ਕਵੀ ਹੰਸ ਰਾਮ ਨੇ ਮੰਗ ਮੰਗੀ ਹੈ ਨਾ ਅੱਜ ਸਾਰੇ ਤੁਸੀਂ ਵੀ ਮੰਗ ਕੇ ਜਾਇਓ ਗੁਰੂ ਦਰਬਾਰ ਵਿੱਚੋਂ, ਕੋਈ ਖਾਲੀ ਨਾ ਜਾਇਓ। ਕਹਿਣ ਲੱਗਾ ਸੱਚੇ ਪਾਤਸ਼ਾਹ ਆਹ ਤਾਂ ਤੁਸੀਂ ਬੜੀ ਵੱਡੀ ਬਖਸ਼ਿਸ਼ ਦੇ ਰਹੇ ਹੋ, ਪਰ ਇੱਕ ਸ਼ੈ ਤਾਂ ਮੈਂ ਵੀ ਤੁਹਾਡੇ ਕੋਲ ਮੰਗਣੀ ਹੈ। ਸਤਿਗੁਰ ਕਹਿਣ ਲੱਗੇ ਕੀ ਚਾਹੁੰਦਾ? ਕਹਿਣ ਲੱਗਾ ਮਹਾਰਾਜ ਮੇਰੀ ਗਰੀਬ ਦੀ ਇੱਕ ਮੰਗ ਹੈ, ਮੈਨੂੰ ਸਦਾ ਲਈ ਆਪ ਦਾ ਬਣਾ ਕੇ ਰੱਖਣਾ। ਗੱਜ ਕੇ ਆਖੋ ਸ੍ਰੀ ਵਾਹ। ਸਦਾ ਲਈ ਆਪ ਦਾ ਬਣ। ਸਤਿਗੁਰ ਕਹਿਣ ਲੱਗੇ ਉਹ ਵੀ ਤੈਨੂੰ ਦਿੱਤਾ, ਤੂੰ ਆਉਂਦਾ ਜਾਂਦਾ ਰਿਹਾ ਕਰ ਗੁਰੂ ਦਰਬਾਰ ਵਿੱਚ, ਤੂੰ ਸਦਾ ਹੀ ਸਾਡਾ ਬਣਿਆ ਰਹੇਗਾ, ਸਦਾ ਹੀ ਸਾਡਾ ਬਣਿਆ ਰਹੇਗਾ। ਕਵੀਰ ਜਹਿਨ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ। ਪਿਆਰੀ ਸਾਧ ਸੰਗਤ, ਕਵੀ ਹੰਸ ਰਾਮ ਨੂੰ ਹਾਥੀ ਤੇ ਬਿਠਾਇਆ, ਯਾਰਾਂ ਸਿੰਘ ਨਾਲ ਤੋਰੇ, 18,000 ਰਜਤ ਮੋਹਰ ਦੀ ਪੰਡ ਨਾਲ ਦਿੱਤੀ। ਜਦੋਂ ਗਿਆ ਆਪਣੀ ਰਿਆਸਤ ਵਿੱਚ, ਜਦੋਂ ਰਿਆਸਤ ਵਿੱਚ ਐਂਟਰ ਹੋਇਆ ਤੇ ਕਟੌਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਉਹ ਆਪਣੇ ਹਾਥੀ ਤੇ ਤੁਰਿਆ ਹੁੰਦਾ ਸੀ, ਉਹਨੇ ਦੇਖਿਆ ਮੇਰੀ ਰਿਆਸਤ ਵਿੱਚ ਦੂਸਰੀ ਰਿਆਸਤ ਦਾ ਕਿਹੜਾ ਰਾਜਾ ਆ ਗਿਆ, ਮੈਨੂੰ ਖਬਰ ਨਹੀਂ ਹੋਈ। ਆਵਾਜ਼ ਦਿੱਤੀ ਵੀ ਤੁਮ ਕੌਣ ਸੀ ਰਿਆਸਤ ਕੇ ਰਾਜੇ ਹੋ? ਅੱਗੋਂ ਹੰਸ ਰਾਮ ਕਵੀ ਕਹਿੰਦਾ ਜੀ ਹਮ ਕਿਸੀ ਰਿਆਸਤ ਕੇ ਰਾਜੇ ਨਹੀਂ, ਹਮ ਤੋਂ ਗੁਰੂ ਗੋਬਿੰਦ ਸਿੰਘ ਕੇ ਮੰਗੇ ਕਵੀ ਹੈ, ਮੰਗਤੇ ਹੈ ਗੁਰੂ ਦਰਬਾਰ ਦੇ, ਗੁਰੂ ਗੋਬਿੰਦ ਸਿੰਘ ਦੇ ਮੰਗਣ ਵਾਲੇ ਗਰੀਬ ਆਦਮੀ ਕਵੀ ਹੈ। ਹਾਥੀ ਰੋਕ ਲਿਆ ਕਿਰਪਾਲ ਚੰਦ, ਕਟੌਚ ਦੇ ਰਿਆਸਤ ਦੇ ਰਾਜੇ ਨੇ, ਕਮਾਲ ਹੋ ਗਿਆ। ਇੱਕ ਉਹਦਾ ਕਵੀ ਉਹਦਾ ਕੋਲਾ ਮੰਗਤਾ ਹਾਥੀ ਤੇ ਚੜਿਆ ਹੁੰਦਾ, ਨਾਲ ਯਾਰਾਂ ਸਿੰਘ ਸੈਨਾ ਤੁਰੀ ਆਉਂਦੀ ਹੈ, ਤੇ ਗੁਰੂ ਗੋਬਿੰਦ ਸਿੰਘ ਕਿਤਨਾ ਕੁ ਵੱਡਾ ਹੋਏਗਾ। ਇਤਿਹਾਸ ਕਹਿੰਦਾ ਹੈ ਕਿ ਕਟੌਚ ਰਿਆਸਤ ਦੇ ਰਾਜੇ ਕਿਰਪਾਲ ਚੰਦ ਨੇ ਆਪਣੇ ਹਾਥੀ ਦਾ ਮੂੰਹ ਪੌਂਟਾ ਸਾਹਿਬ ਵੱਲ ਕਰ ਲਿਆ, ਆ ਕੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਹਾਥੀ ਤੋਂ ਉਤਰ ਕੇ ਡੰਡੌਤ ਕਰਕੇ ਲੰਮਾ ਪੈ ਕੇ ਨਮਸਕਾਰ ਕੀਤੀ ਤੇ ਗਰੀਬ ਨਵਾਜ ਮੈਂ ਤੇਰੀ ਸ਼ੋਭਾ ਸੁਣ ਕੇ ਆਇਆ, ਮੇਰੇ ਤੇ ਵੀ ਕਿਰਪਾ ਕਰ। ਪਿਆਰੀ ਸਾਧ ਸੰਗਤ, ਇਹ ਹੈ 14ਵੇਂ ਨੰਬਰ ਦੇ ਕਵੀ ਦਾ ਹਾਲ, ਤੇ 16ਵੇਂ ਨੰਬਰ ਦੇ ਇੱਕ ਹੋਰ ਕਵੀ ਦਾ ਨਾਂ ਆਇਆ, ਉਹਦਾ ਨਾਂ ਆਇਆ ਹੀਰ। ਉਹ ਵੀ ਇਸ ਤਰ੍ਹਾਂ ਗਰੀਬੀ ਵੇਸ਼ਭੂਸ਼ਾ ਵਿੱਚ ਆਇਆ ਸੀ, ਤੇ ਸਿੱਖਾਂ ਨੂੰ ਬੇਨਤੀ ਕਰਦਾ ਇੱਕ ਕਵਿਤਾ ਮੈਂ ਵੀ ਸੁਣਾਉਣੀ, ਤੇ ਸਤਿਗੁਰਾਂ ਨੂੰ ਪੁੱਛਿਆ ਕਹਿਣ ਲੱਗੇ ਸੁਣਾ ਬਈ। ਜਦੋਂ ਖੜਾ ਹੋਇਆ ਨਾ ਇਹੋ ਜਿਹਾ ਕੌਨਫੀਡੈਂਸ ਵੀ ਲੈ ਕੇ ਜਾਏ ਜਿਹੜਾ ਹੀਰ ਕਵੀ ਨੇ ਸਾਨੂੰ ਦਰਸਾਇਆ, ਪ੍ਰਾਊਡ ਆਪਣੇ ਗੁਰੂ ਤੇ। ਜਦੋਂ ਖੜਾ ਹੋਇਆ ਕਵਿਤਾ ਸੁਣਾਉਣ ਵਾਸਤੇ ਤੇ ਆਪਣੀ ਕਮੀਜ਼ ਦੀਆਂ ਬਾਹਾਂ ਨੂੰ ਉੱਤੇ ਕਰਕੇ ਨਾ ਬਾਹਾਂ ਨੂੰ ਥਾਪੀ ਪਿਆ ਦਿੰਦਾ, ਤੇ ਸਿੱਖਾਂ ਨੇ ਪੁੱਛਿਆ ਭਲਿਆ ਤੂੰ ਕਵਿਤਾ ਸੁਣਾਉਣੀ ਹੈ ਕਿ ਭਲਵਾਨੀ ਕਰਨੀ? ਕਹਿਣ ਲੱਗਾ ਨਹੀਂ ਕਵਿਤਾ ਸੁਣਾਉਣੀ, ਪਰ ਭਲਵਾਨੀ ਨਹੀਂ ਮੈਂ ਕਰ ਰਿਹਾ। ਉਹ ਪਿਆਰਿਓ ਮੈਂ ਇੱਕ ਡਾਢਾ ਗਰੀਬ ਆਦਮੀ ਹਾਂ, ਮੈਂ ਆਪਣੀ ਗਰੀਬੀ ਨੂੰ ਅੱਜ ਚੈਲੰਜ ਕਰਕੇ ਵੰਗਾਰ ਕੇ ਕਹਿ ਰਿਹਾ ਕਿ ਮੈਂ ਅੱਜ ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਖੜਾ ਹੋ ਗਿਆ, ਗਰੀਬੀ ਨੂੰ ਕਹਿ ਰਿਹਾ ਹੁਣ ਤੇਰੀ ਮੇਰੇ ਘਰ 'ਚ ਥਾਂ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ, ਇਤਨਾ ਮਾਣ ਹੋਵੇ। ਸੋ ਐਸਾ ਦਰਬਾਰ ਪੌਂਟਾ ਸਾਹਿਬ, ਤੇ ਕਵੀ ਦਰਬਾਰ ਲੱਗਾ ਹੋਇਆ ਸੀ, ਤੇ ਜਮੁਨਾ ਸ਼ੋਰ ਪਾਉਂਦੀ ਸੀ, ਪਾਣੀ ਦੇ ਪੱਥਰਾਂ ਦਾ ਖੜਕਾ ਤੇ
ਕਵੀਆਂ ਨੇ ਬੇਨਤੀ ਕੀਤੀ ਗਰੀਬਨ ਵਾਜ ਜ਼ੋਰ ਪੈਂਦਾ ਤੇ ਕਵਿਤਾ ਚ ਮਨ ਨਹੀਂ ਜੁੜਦਾ ਤੇ ਸਤਿਗੁਰ ਪਿੱਛੇ ਨੂੰ ਤੱਕੇ ਜਮਨਾ ਵੱਲ ਕਹਿਣ ਲੱਗੇ ਜਮਨਾ ਇੱਥੋਂ ਸ਼ਾਂਤ ਹੋ ਕੇ ਲੰਘਿਆ। ਅੱਜ 350 ਸਾਲ ਬੀਤ ਚੁੱਕਿਆ ਜਮਨਾ ਅੱਜ ਵੀ ਹੁਕਮ ਮੰਨਦੀ ਗੁਰੂ ਗੋਬਿੰਦ ਸਿੰਘ ਦਾ। ਅਸੀਂ ਆਪਣੇ ਇੱਧਰ ਝਾਤੀ ਮਾਰੀਏ ਸਾਨੂੰ ਸਤਿਗੁਰਾਂ ਨੇ ਗੁਰਸਿੱਖੀ ਬਖਸ਼ੀ ਹੈ। ਗਰੀਬ ਸਿੰਘਨ ਕੋ ਦੇਹੋਂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਅਸੀਂ ਵੀ ਗੁਰੂ ਦਾ ਹੁਕਮ ਮੰਨੀਏ ਸਾਡਾ ਜਨਮ ਸਫਲਾ ਹੋ ਜਾਏ ਪਿਆਰੀ ਸਾਧ ਸੰਗਤ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਈਏ ਨਿਤਨੇਮੀ ਬਣ ਜਾਈਏ। ਜੇ ਨਹੀਂ ਸਾਡੇ ਕੋਲ ਸਮਰੱਥਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਝੋਲੀ ਭਰ ਕੇ ਲੈ ਜਾਈਏ ਤੇ ਗੁਰੂ ਗ੍ਰੰਥ ਸਾਹਿਬ ਸਾਡਾ ਮਨ ਦ੍ਰਿੜ ਕਰਕੇ ਸਾਡਾ ਪਰਪੱਕ ਵਿਸ਼ਵਾਸ ਬਣਾ ਦੇਗਾ ਤੇ ਪਿਆਰੀ ਸਾਧ ਸੰਗਤ ਆਪ ਵੀ ਛਕੋ ਤੇ ਬੱਚਿਆਂ ਨੂੰ ਵੀ ਛਕਾਓ ਤਾਂ ਕਿ ਸਾਡਾ ਜਨਮ ਮਰਨ ਕੱਟਿਆ ਜਾਏ। ਸੋ ਆਓ ਕਲਗੀਧਰ ਪਾਤਸ਼ਾਹ ਪਾਉਂਟਾ ਸਾਹਿਬ ਦੇ ਵਿੱਚ 4.5 ਸਾਲ ਰਹੇ। ਜਾਪ ਸਾਹਿਬ ਸਵਈਏ ਚੰਡੀ ਦੀ ਵਾਰ ਅਕਾਲ ਉਸਤਤ ਦੀ ਬਾਣੀ ਉੱਥੇ ਉਚਾਰਨ ਕੀਤੀ। ਕਾਲ ਪੀ ਰਿਸ਼ੀ ਨੂੰ ਲਿਆ ਕੇ ਉੱਥੇ ਉਹਦਾ ਪੂਰਾ ਸੰਭਾਲ ਕੀਤੀ ਅੰਤ ਵੇਲੇ ਤੱਕ। ਇੱਕ ਉੱਥੇ ਆਦਮਖੋਰ ਸ਼ੇਰ ਰਹਿੰਦਾ ਸੀ। ਰਾਜੇ ਨੇ ਕਿਹਾ ਜੀ ਦੁਨੀਆਂ ਬੜੀ ਤੰਗ ਹੈ, ਸਤਿਗੁਰ ਕਹਿੰਦੇ ਚੱਲ ਫਿਰ ਦੇਖੀਏ। ਅੱਜ ਉੱਥੇ ਗੁਰਦੁਆਰਾ ਸ਼ੇਰਗਾਹ ਸਾਹਿਬ ਨਿਹਾਲਗੜ੍ਹ ਪਿੰਡ ਵਿੱਚ ਸ਼ੇਰ ਸੁੱਤਾ ਪਿਆ ਬਿਹੜੇ ਦੇ ਥੱਲੇ। ਸਤਿਗੁਰ ਕਹਿਣ ਲੱਗੇ ਲੈ ਮੇਜਨੀ ਪ੍ਰਕਾਸ਼ ਇਹਦਾ ਕਰ ਸ਼ਿਕਾਰ। ਕਹਿੰਦਾ ਨਾ ਜੀ, ਮਾਰਿਆ ਜਾ ਸਕਦਾ ਫੌਜ ਦੇ ਰਾਹੀਂ, ਸ਼ਿਕਾਰ ਨਹੀਂ ਕਰ ਸਕਦਾ। ਅਤੇ ਸਤਿਗੁਰਾਂ ਨੇ ਫਿਰ ਸ਼ੇਰ ਨੂੰ ਵੰਗਾਰਿਆ। ਜਦੋਂ ਸਤਿਗੁਰ ਦੇ ਦਰਸ਼ਨ ਕੀਤੇ ਸ਼ੇਰ ਨੇ ਦਰਸ਼ਨ ਕਰਕੇ ਸਿਰ ਥੱਲੇ ਸੁੱਟ ਦਿੱਤਾ। ਅਤੇ ਸਤਿਗੁਰ ਕਹਿਣ ਲੱਗੇ ਹੁਣ ਸ਼ੇਰ ਦੀ ਜੂਣ ਅਤੇ ਫਿਰ ਗੀਧੀ ਬਣ ਕੇ ਲੰਮਾ ਪੈ ਗਿਆ। ਨਾ ਬਾਈ, ਫਿਰ ਸ਼ੇਰ ਨੇ ਮੁਕਾਬਲਾ ਕੀਤਾ। ਸਤਿਗੁਰਾਂ ਨੇ ਢਾਲ ਨਾਲ ਉਹਦਾ ਵਾਰ ਰੋਕ ਕੇ ਸਿਰ ਵੱਖਰਾ ਕਰ ਦਿੱਤਾ। ਬਵਾਨ ਵਿੱਚ ਬਿਠਾ ਕੇ ਅਸਮਾਨ ਵਿੱਚ ਭੇਜਿਆ, ਦਰਗਾਹ ਵਿੱਚ ਭੇਜਿਆ ਤੇ ਪੁੱਛਿਆ ਮਹਾਰਾਜ ਕੀ ਕੌਤਕ। ਕਹਿਣ ਲੱਗੇ ਮਹਾਂਭਾਰਤ ਦੇ ਯੁੱਧ ਵਿੱਚ ਇਹ ਰਾਜਾ ਜੈਦਰਥ ਸੀ, ਵੀਰ ਅਭਿਮਨੂ ਨੂੰ ਧੋਖੇ ਨਾਲ ਮਾਰਿਆ, ਤਾਮਸ਼ੀ ਜੂਨਾ ਭੋਗ ਰਿਹਾ ਸੀ। ਅੱਜ ਇਹਦੀ ਕਲਿਆਣ ਹੋ ਗਈ ਹੈ, ਇਹ ਵੀ ਦਰਗਾਹ ਨੂੰ ਜਾ ਰਿਹਾ। ਬੇਅੰਤ ਕੌਤਕ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਨੇ। ਜਦੋਂ ਵੀ ਕਦੀ ਸਮਾਂ ਬਣੇ ਆਓ ਪਾਉਂਟਾ ਸਾਹਿਬ ਦਰਸ਼ਨ ਦਿਓ। ਤੁਹਾਡੇ ਰਹਿਣ ਵਾਸਤੇ, ਤੁਹਾਡੇ ਲੰਗਰ ਵਾਸਤੇ ਬੇਅੰਤ ਸੋਹਣਾ ਇੰਤਜ਼ਾਮ ਹੈ। ਜੀ ਆਇਆਂ ਨੂੰ ਸਿਰ ਮੱਥੇ 'ਤੇ। ਆਓ ਇਹ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ।

ਦੀ ਕਥਾ ਵਿਚਾਰ ਕੀਰਤਨ 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਰਫ ਰੁਪਏ ਢਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ।

सारे बोले सोनिहाल वाहिगुरु जी का खालसा वाहिगुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਵ ਨਾ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ। ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਓ। ਸਹਸ ਤਵ ਨੈਨ ਨਨ ਨੈਨ, ਹੈ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ ਸਹਸ ਤਵ ਗੰਧ। ਇਵ ਚਲਤ ਮੋਹੀ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ। ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਬਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉ ਜਿਉ ਚਲ ਹੈ ਚੁਬੈ ਦੁਖ ਪਾਵਹੇ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਬ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨ ਆਉਣੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਿਖਾਏ ਆਪੇ ਕਰਤਾ ਦੇ ਵੈਸੋਏ ਨਾਨਕ ਨਾਮ ਪ੍ਰਾਪਤ ਹੋਏ ਭੈਰੋ ਮਹੱਲਾ ਤੀਜਾ ਗੋਬਿੰਦ ਪ੍ਰੀਤ ਸੰਕਾਦਿਕ ਉਧਾਰੇ ਰਾਮ ਨਾਮ ਸਬਦ ਵਿਚਾਰੇ ਹਰਿ ਜੋ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲਗੈ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰ ਮਿਲਾਵਾ ਹੋਏ ਨਿਜ ਕਰ ਵਸੈ ਸਹਿਜ ਸੁਪਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖੈ ਵੇਖਣ ਹਾਰ ਨਾਨਕ ਨਾਮ ਰਖੋਰ ਧਾਰ ਭੈਰੋ ਮਹੱਲਾ ਤੀਜਾ

ਸੁੱਖ ਵਸਿਆ ਮਨਾਏ। ਚੌਥੀ ਪਦਵੀ ਗੁਰਮੁਖ ਵਰਤੇ, ਤਿੰਨ ਨਿਜ ਘਰ ਵਾਸਾ ਪਾਇਆ। ਪੂਰੇ ਸਤਿਗੁਰ ਕਿਰਪਾ ਕੀਨੀ, ਵਿੱਚੋਂ ਆਪ ਗੁਆਇਆ। ਇਕਸ ਕੀ ਸਿਰਕਾਰ ਇਕ, ਜਿਨ ਬ੍ਰਹਮਾ ਵਿਸ਼ਨ ਰੁਦਰ ਪਾਇਆ। ਨਾਨਕ ਨਿਚਲ ਸਚਾਇ ਕੋ, ਨਾ ਉਹ ਮਰਨ ਜਾਇਆ। ਪੈਰੋਂ ਮਹਲਾ ਤੀਜਾ, ਮਨਮੋਹ ਦੋਦਾ ਸਦਾ ਰੋਗੀ, ਰੋਗੀ ਸਗਲ ਸੰਸਾਰਾ। ਗੁਰਮੁਖ ਬੁਝੇ ਰੋਗ ਵਾਵੇ, ਗੁਰ ਸਭ ਦੀ ਵਿਚਾਰਾ। ਹਰ ਜੀਉ ਸਤਸੰਗਤ ਮਿਲਾਏ, ਨਾਨਕ ਤਿਸਨੂੰ ਦੇ ਵਡਿਆਈ। ਜੋ ਰਾਮ ਨਾਮ ਚਿਤ ਲਾਇ ਰਹੋ, ਮਮਤਾ ਕਾਲ ਸਭ ਰੋਗ ਵਿਆਪੇ। ਤਿੰਨ ਜਮ ਕੀ ਸਿਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜ ਨਾਵੇ। ਜਿਨ ਹਰ ਰੱਖਿਆ ਉਰਤਾਰਾ, ਜਿਨ ਹਰ ਕਾ ਨਾਮ ਨਾ ਗੁਰਮ ਜਾਤਾ। ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ। ਬਿਰਥਾ ਜਨਮ ਗੁਆਇਆ, ਨਾਨਕ ਐਸੇ ਪੂਰੇ ਵਡਭਾਗੀ। ਸਤਿਗੁਰ ਸੇਵਾ ਲਾਏ, ਜੋਈ ਛੇ ਸੋਈ ਫਲ ਪਾਏ। ਗੁਰਬਾਣੀ ਸੁਖ ਪਾਏ, ਪੈਰੋਂ ਮਹਲਾ ਤੀਜਾ। ਦੁੱਖ ਵਿੱਚ ਜੰਮੇ ਦੁੱਖ ਮਰੇ, ਦੁੱਖ ਵਿੱਚ ਕਾਰ ਕਮਾਏ। ਗਰਭ ਜੋਨੀ ਵਿੱਚ ਕਦੇ ਨਾ ਨਿਕਲੇ, ਬੇਟਾ ਮਾਹੀ ਸਵਾਏ। ਤ੍ਰਿਗ ਤ੍ਰਿਗ ਮਨਮੁਖ ਜਨਮ ਕਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ। ਹਰ ਕਾ ਨਾਮ ਨਾ ਪਾਇਆ ਰਹੋ, ਗੁਰ ਕਾ ਸ਼ਬਦ ਸਭ ਰੋਗ ਗਵਾਏ। ਜਿਸਨੂੰ ਹਰ ਜਿਉ ਲਾਏ, ਨਾਮੇ ਨਾਮ ਮਿਲੇ ਵਡਿਆਈ। ਜਿਸਨੂੰ ਮਨ ਵਸਾਏ, ਸਤਿਗੁਰ ਬੇਟੇ ਤਾਵਲ ਪਾਏ। ਸੱਚ ਕਰਨੀ ਸੁਖ ਸਾਰ, ਸੇ ਜੰਦਰ ਬਲ ਜੋਹਰ ਲਾਗੇ। ਹਰ ਨਾਮੇ ਤਰੇ ਪਿਆਰ, ਤਿਨਕੀ ਰੇਣ ਮਿਲੇ ਤਾਂ ਮਸਤਕ ਲਾਈ। ਜਿਨ ਸਤਿਗੁਰ ਪੂਰਾ ਤਾਇਆ, ਤਨਕੀ ਰੇਣ ਪੂਰੇ ਬਾਬਾਈਏ। ਜਿਨੀ ਰਾਮ ਨਾਮ ਚਿਤ ਲਾਇਆ, ਭੈਰੋਂ ਮਹਲਾ ਤੀਜਾ। ਸ਼ਬਦ ਸਾਰੇ ਸੋਜਨ ਸਾਚਾ, ਜਿਨਕੇ ਹਿਰਦੇ ਸਾਚਾ ਸੋਈ। ਸਾਚੀ ਭਗਤ ਕਰੇ ਦਰਾਦੀ, ਤਾਂ ਤਨ ਦੋ ਨਾ ਹੋਈ। ਭਗਤ ਭਗਤ ਕਹੇ ਸਭ ਕੋਈ, ਬਿਨ ਸਤਿਗੁਰ ਸੇਵੇ ਭਗਤ ਨਾ ਪਾਈਏ। ਪੂਰੇ ਭਾਗ ਮਿਲੇ ਪ੍ਰਸੋਈ ਰਹੋ, ਮਨਮੁਖ ਮੋਲ ਗਾਏ ਲਾਭ ਮੰਗੇ। ਲਾਹਾ ਲਾਭ ਕਿਦੋ ਹੋਈ, ਜਮਕਾਲ ਸਦਾ ਹੈ ਸਰੋਵਰ। ਦੂਜੇ ਪਾਏ ਬਦਗੋਈ, ਮਹਿਲੇ ਵੇਖ ਪੈਦ ਰਾਤੀ। ਹੋਮੇ ਰੋਗ ਨਜਾਈ, ਪੜ ਪੜ ਲੂਜੇ ਬਾਤ ਵਖਾਣੇ। ਮਿਲ ਮਾਇਆ ਸੁਰਤ ਗਵਾਈ, ਸਤਿਗੁਰ ਸੇਵੇ ਪਰਮ ਗਤ ਪਾਵੇ। ਨਾਮ ਮਿਲੇ ਵਿਡਾਈ, ਨਾਨਕ ਨਾਮ ਚ ਨਾਮ ਮਨ ਵਸਿਆ। ਤਰ ਸਾਚੇ ਪਤ ਪਾਈ, ਭੈਰੋਂ ਮੱਲਾ ਦੀ ਜਾ। ਮਨਮੁਖ ਆਸਾ ਨਹੀਂ ਉਤਰੇ, ਦੂਜੇ ਪਾਏ ਖੁਆਏ। ਉਧਰ ਨੇ ਸਾਣ ਭਰੀਏ, ਕਬੂ ਤ੍ਰਿਸ਼ਨਾ ਯਗਨ ਬਚਾਏ। ਸਦਾ ਆਨੰਦ ਰਾਮ ਰਸ ਰਾਤੇ, ਹਿਰਦੇ ਨਾਮ ਤੂੰ ਦਮਨ ਭਾਂਗੀ। ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇਰਾਓ, ਆਪੇ ਪਾਰ ਬ੍ਰਹਮ ਸਿੱਟ ਦਿਨ ਸਾਜੀ। ਸਿਰ ਸਿਰ ਤੰਦੇ ਲਾਏ, ਮਾਇਆ ਮੋਹ ਕੀਆ ਜਿਨ ਆਪੇ। ਆਪੇ ਦੂਜੇ ਲਾਏ, ਤਿਸਨੂੰ ਕਹੋ ਕਹੀਏ ਜੇ ਦੂਜਾ ਹੋਵੇ। ਸਾਬਤ ਉਤੇ ਮਾਇ ਸਵਾਏ, ਗੁਰਮੁਖ ਗਿਆਨ ਤਤ ਵਿਚਾਰਾ। ਜੋਤੀ ਜੋਤ ਮਿਲਾਏ, ਸੋ ਬ੍ਰਹਮ ਸਾਚਾ ਸਾਦੀ ਸਾਚਾ। ਸਾਚਾ ਸਭ ਆਕਾਰਾ, ਨਾਨਕ ਸਤਿਗੁਰ ਸੋ ਜੀ ਵਾਹੀ। ਸੱਚ ਨਾਮ ਨਿਸਤਾਰਾ, ਭੈਰੋਂ ਮਹਲਾ ਤੀਜਾ। ਕਲਮੇ ਵਰੇਤ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮ ਹੰਸ ਵਿਚਾਰੀ। ਦੁਆਪਰ ਤੇ ਮਾਨਸ ਵਰਤੇ, ਵੇਲੇ ਹੋਮੇ ਮਾਰੀ। ਘਰ ਮੈਂ ਰਾਮ ਨਾ ਵਡਿਆਈ, ਜੁਗ ਜੁਗ ਗੁਰਮੁਖ ਇੱਕੋ ਜਾਤਾ। ਬਿਨ ਨਾਮੇ ਮੁਕਤ ਨਾ ਪਾਈ ਰਹੋ, ਹਿਰਦੇ ਨਾਮ ਲਖੇ ਜਨ ਸਾਚਾ। ਗੁਰਮੁਖ ਮਨ ਵਸਾਈ, ਆਪ ਤਰੇ ਸਗਲ ਉਤਾਰੇ। ਜਿਨੀ ਰਾਮ ਨਾਮ ਲਵਲਾਈ, ਮੇਰਾ ਪ੍ਰਭ ਕਾ ਹੈ, ਮੇਰਾ ਪ੍ਰਭ ਹੈ ਗੁਣ ਕਾ ਦਾਤਾ। ਆਪਗਣ ਸ਼ਬਦ ਜਲਾਏ, ਜਿਨਮਨ ਵਸਿਆ ਸੇ ਜਨ ਸੋਏ। ਹਿਰਦੇ ਨਾਮ ਵਸਾਏ।
ਘਰ ਦਾ ਰਮੈਲ ਸਤਿਗੁਰ ਦਿਖਾਇਆ ਰੰਗ ਸਿਆ ਰਲੀਆਂ ਮਾਣੇ ਜੋਇ ਕਰੇ ਸੋ ਭਲਾ ਕਰਮਾਨੇ ਨਾਨਕ ਨਾਮ ਵਖਾਣੇ ਭੈਰੋ ਮਹਲਾ ਤੀਜਾ ਮਨਸਾ ਮਨੇ ਸਮਾਜ ਲੈ ਗੁਰ ਸਭ ਦੀ ਵਿਚਾਰ

ਸਭ ਵਿੱਚ ਪਜਾਵਣਾ ਰਹੋ ਸਭ ਮੈਂ ਕੋ ਰਵਰਿਆ ਗੁਰਮਨ ਬੋਝ ਨਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਪ੍ਰਭ ਅੰਦਨ ਹਰ ਗੁਣ ਗਾਏ ਸੁਖ ਦਾਤਾ ਹਰੇਕ ਹੈ ਹੋਰ ਤੈ ਸੁਖ ਨਾ ਪਾਏ ਸਤਿਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਏ ਸਤਿਗੁਰ ਸੇਵੇ ਸਦਾ ਸੁਭਾਇਆ ਫਿਰ ਦੁੱਖ ਨਾ ਲਾਗੇ ਤਾਏ ਨਾਨਕ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਭੈਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਬਰਾਨਾ ਭੁੱਲਾ ਛੋਟਾ ਖਾਈ ਮਰਮਰ ਜੰਮੇ ਸਦਾ ਦੁੱਖ ਪਾਏ ਦਰ ਕੇ ਗਵਰਨ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਨਾ ਹਿਰਦੇ ਹਰ ਨਾ ਮਿਟਾ ਸੋ ਲਾਗਾ ਗੁਰ ਸ਼ਬਦ ਪਵ ਜਲ ਤਰਨ ਰਹੋ ਮੋਦੇ ਪੇਗ ਕਰੇ ਬਹੁ ਜਿਤ ਰੋਲੇ ਅੰਤਰ ਕਾਮ ਕ੍ਰੋਧ ਅੰਕਾਰ ਅੰਤਰ ਸਾਪਕ ਅਤ ਬਹੁਤੀ ਭੌਂਕਤ ਹਿਰੇ ਦਰਬਾਰ ਗੁਰ ਕੇ ਸ਼ਬਦ ਮਰੇ ਫਿਰ ਜੀਵੇ ਚਨਕੋ ਮੁਕਤ ਦੁਆਰ ਅੰਤਰ ਸਾਂਤ ਸਦਾ ਸੋਏ ਹਰ ਰਾ ਕਿਆ ਅਰਦਾਰ ਜਵਤਨ ਪਾਵੇ ਤਿਵੇਂ ਜਲਾਏ ਕਰਨਾ ਕਿਸੇ ਨਾ ਜਾਹੀ ਨਾਨਕ ਗੁਰਮੁਖ ਸ਼ਬਦ ਵਾਲੇ ਰਾਮ ਨਾ ਵਡਿਆਈ ਭੈਰੋ ਮਹਲਾ ਤੀਜਾ ਹਮੇ ਮਾਇਆ ਮੋਖ ਮਾਇਆ ਦੁੱਖ ਘਟੇ ਦੁੱਖ ਆਏ ਅੰਤਰ ਲੋਭ ਹਲਕ ਦੁਖ ਬਾਰੀ ਬਿਰਮ ਵੇਖ ਪਰਮਾਏ ਮਨਮੁਖ ਤ੍ਰਿਗ ਜੀਵਨ ਸੰਸਾਰ ਰਾਮ ਨਾਮ ਸਭਨੇ ਨੀ ਜਿਸਿਆ ਹਰ ਸਿਉ ਕਦੇ ਨਾ ਲਾਗੇ ਪਿਆਰਾਉ ਪਸਵਾ ਕਰਮ ਕਰੇ ਨੀ ਮੁਜੇ ਕੂੜ ਕਮਾਵੇ ਕੂੜ ਹੋਏ ਸਤਿਗੁਰ ਮਿਲੇ ਤਾਂ ਉਲਟੀ ਹੋਏ ਖੋਜ ਲਏ ਜਨ ਕੋਏ ਹਰ ਹਰ ਨਾਮ ਰੇ ਸਦ ਵਸਿਆ ਪਾਇਆ ਗੁਣੀ ਨਦਾਨ ਗੁਰਮ ਸਾਧੀ ਪੂਰਾ ਪਾਇਆ ਚੁਕਾ ਮਨ ਅਭਿਮਾਨ

ਮਹਲਾ ਤੀਜਾ ਮੇਰੀ ਵੱਡੀਆਂ ਲਿਖੋ ਹਰ ਗੋਬਿੰਦ ਗੋਪਾਲਾ ਦੂਜੇ ਪਾਏ ਫਤਿਹ ਜਉ ਜਾਲਾ ਸਤਿਗੁਰ ਕਰੇ ਮੇਰੀ ਵਰਪਾਲਾ ਹਰ ਸੁਖ ਦਾਤਾ ਮੇਰੇ ਨਾਲਾ।

ਵਾਰੇ। ਪ੍ਰਹਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾ ਛੋਟਾ ਗੁਰ ਦੀਆਂ ਵਜਾਏ, ਸੰਡਾ ਮਰਕਾ ਸਭ ਜਾਏ ਵਿਗਾਰੇ, ਪ੍ਰਹਲਾਦ ਆਪ ਵਿਗਾੜਿਆ ਸਭ ਝਾਟਣੇ ਵਿਗਾੜੇ, ਨੋਟਾ ਸਭਾ ਮੈਂ ਮੰਤਰ ਵਗਾਇਆ, ਪ੍ਰਹਲਾਦ ਕਾ ਰਾਕਾ ਹੋਏ ਰਘੁਰਾਇਆ।

ਕੁਲਦਾਰੇ ਵਰਗੇ ਜਾਵਦਾ ਹਮੇ ਵਿਗਮਾਰੇ ਨਾਨਕ ਰਾਮ ਨਾਮ ਸੰਤਨ ਤਾਰੇ ਭੈਰੋ ਮਹਲਾ ਤੀਜਾ ਆਪੇ ਦੈ ਦਲਾਏ ਦਿੱਤੇ ਸੰਤ ਜਿਨਾ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸੁਨਾਈ ਤਿੰਨ ਮਨ ਦੁੱਖ ਨਾਈ ਜੋਗ ਜੋਗ ਭਗਤਾਂ ਕੀ ਰੱਖਦਾ ਆਇਆ ਦਹਿਤ ਪੁੱਤਰ ਪ੍ਰਹਲਾਦ ਗਾਇਤਰੀ ਤਰਮਣ ਕਿਜੂ ਨਾ ਜਾਣੇ ਸ਼ਬਦੇ ਮੇ ਮਲਾਇਆ ਰਹੋ ਅੰਦਨ ਭਗਤ ਕਰੇ ਦਰਾਦੀ ਦਵਦਾ ਸ਼ਬਦੇ ਕੋਈ ਸਦਾ ਨਿਰਮਲ ਹੈ ਜੋ ਸੱਜ ਰਾਤੇ ਸੱਚ ਵਸ ਮੰਨਿਆ ਸੋਈ ਮੂਰਖ ਦੋਦਾ ਬੜੇ ਮੋਲ ਨਾ ਵਿਛਾਣੇ ਮਿਰਦਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰੇ ਦੁਲਟ ਦੈਤ ਚਿੜਾਇਆ

ਨੇੜੇ ਆਇਆ ਆਪਣੀ ਪੈ ਜੈ ਆਪੇ ਰਾਗੇ ਭਗਤਾਂ ਦੇ ਵਡਿਆਈ ਨਾਨਕ ਨਾਕਸ ਨਕੀ ਵਧਾਰਿਆ ਅੰਦੇ ਦਰ ਕੀ ਕਬਰ ਨਾ ਪਾਈ।

ਮਾਰ ਮਦ ਸੋਦਨ ਜਮਿਆਰ ਦੇਹੀ ਨਗਰੀ ਤਸਕਰ ਪੰਜ ਦਾਤੋ ਗੁਰ ਸ਼ਾਂਤੀ ਹਰ ਘਾਟੇ ਮਾਰਾ ਜਿਨਕਾਰ ਸੇਤੀ ਮਨ ਮਾਨਿਆ ਤਿੰਨ ਕਾਰਜ ਹਰ ਆਪ ਸਵਾਰ ਤਿੰਨ ਚੌਕੀ ਮਾਤਾ ਜੀ ਲੋਗਨ ਕੀ ਹਰੰਗੀਕਾਰ ਕੀਆ ਕਰਦਾਰ ਮਤਾ ਮਸੁਰ ਤਾਂ ਕਿੰਜ ਕੀਜੇ ਜੇ ਕਿੰਜ ਹੋਵੇ ਹਰ ਬਾਰ ਜੋ ਹੀ ਕਰੇ ਸੋਈ ਬਲਵਾਸੀ ਹਰ ਤਿਆਵੋ ਅੰਦਨ ਨਾਮ ਰਾਰ ਹਰ ਜੋ ਕਿੰਜ ਕਰੇ ਸੋ ਆਪੇ ਆਪੇ ਉਹ ਪੁੱਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਏ ਜਿਨ ਮਿਲਿਆ ਸਤਿਗੁਰ ਕਿਰਪਾ ਤਾਰ ਪੈਰੋ ਮਹਲਾ ਚੌਥਾ ਤੇ ਸਾਧੂ ਅਰ ਮੇਲੋ ਸਵਾਮੀ ਜਿਨ ਜਮਿਆ ਗਤ ਹੋਏ ਮਾਰੀ ਤਿਨਕਾ ਦਸ ਦੇਖ ਮਨ ਬਿਕਸੇ ਖਿਨ ਖਿਨ ਤਿਨਕੋ ਹਉ ਬਲਹਾਰੀ ਹਰ ਹਿਰਦੇ ਜਪ ਨਾਮ ਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮ ਦਾਸਨ ਦਾਸ ਕੀਜੇ ਮਨਹਾਰੀ ਰਾਉ ਤਿੰਨ ਮਤ ਉੱਤਮ ਤਿੰਨ ਮਤ ਉੱਤਮ ਜਿਨ ਹਿਰਦੇ ਵਸਿਆ ਬਨਵਾਰੀ ਤਿਨਕੀ ਸੇਵਾ ਲਾਇਆ ਸਵਾਮੀ ਤਿੰਨ ਸਿਮਰਤ ਗਤ ਹੋਏ ਹਮਾਰੀ ਹੈ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰ ਗਏ ਕਾਂਡੇ ਮਾਰੀ ਤਿੰਨ ਨਿੰਦਕ ਸੋ ਨ ਪਾਵੇ ਤਿੰਨ ਨਾਕ ਕਾਂਡੇ ਸਿਰਜਣਹਾਰੀ ਹਰ ਆਪ ਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਹਾਰੀ ਹਰ ਜੇ ਤੋਂ ਮਿਲੇ ਸੋ ਤੋਂ ਮਿਲਸੀ ਜਨ ਨਾਨਕ ਕਿਆ ਏ ਜੰਤ ਵਿਚਾਰੀ ਪੈਰੋ ਮਹਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣੇ ਜਿਨ੍ਹਾਂ ਜਿਨ ਹਰ ਨਾਮ ਸੁਣਿਆ ਮਨ ਪੀਨਾ ਤਿੰਨ ਹਮ ਸੇਵੇ ਤਿੰਨ ਚਰਨੇ ਜਗ ਜੀਵਨ ਹਰ ਧਿਆਏ ਤਰਨੇ ਅਨੇਕ ਸੰਕ ਨਾਮ ਹਰ ਤੇਰੇ ਨਾ ਜਾਈ ਜੇ ਵਾਹਿਤਨ ਕਰਨੇ ਰਹੋ ਗੁਰਸਿੰਘ ਹਰ ਬੋਲੋ ਹਰ ਗਾਵੋ ਲੈ ਗੁਰਮਤ ਹਰ ਜਵਣੇ ਜੋ ਦੇ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੁਗਣੇ ਧਨ ਸੋ ਵੰਸ ਤਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਂਸ ਕਰਾਂ ਧਿਆਇਆ ਮੇਰਾ ਹਰ ਹਰ ਸੇ ਸਾਚੀ ਧਨ ਗੇ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਮਿੰਜ ਭਗਤਾਂ ਹਰ ਤਰਨੇ ਨਾਨਕ ਜਨ ਪਾਇਆ ਮਤ ਗੁਰਮਤ ਜਬ ਹਰ ਹਰ ਪਾਰ ਪਵਣੇ

ਕਹੇ ਤਾ ਕਰਜੁਨੀ ਜਨ ਨਾ ਮਰੇ ਨਾ ਆਵੇ ਜਾਏ ਨਾਨਕ ਕਾ ਪ੍ਰਭ ਰਹਿ ਸਮਾਏ ਪੈਰੋ ਮਹਲਾ ਵਜਾ ਓਟਤ ਸੁਖੀਆ ਬੈਠ ਸੁਖੀਆ ਪੌਨੇ ਲਾਗੇ ਜਾਏ ਸਿਵਜੀਆ ਰਾਖਾ ਏਕਾ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਰਾਓ ਸੋਹੇ ਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਵਾ ਸੁਖ ਮਾਇਆ ਕਹੋ ਨਾਨਕ ਗੁਰ ਮੰਤਰ ਦਰਣਾਇਆ ਵੈਰੋ ਮਹਲਾ ਪੰਜਵਾਂ ਵਰਤਨ ਰਹੋ ਨਾ ਮੈਂ ਰਮਦਾਨਾ ਤਿਸ ਵੀ ਜੋ ਰੱਖੇ ਨਦਾਨਾ ਏਕ ਸਾਈ ਅਲੋ ਮੇਰਾ ਹਿੰਦੂ ਦਰਗ ਦੁਆਨ ਮੇਰਾ ਰਾਓ ਹੱਜ ਕਾਵੇ ਜਾਉ ਨਾ ਤੇਜ ਮੋਜਾ ਏਕੋ ਸੇਵੀ ਅਵਰਨ ਦੂਜਾ

ਕੇ ਪਿੰਡ ਪ੍ਰਾਨ ਕਹਾ ਗਮੀਰ ਕੀਆ ਮਕਾਨਾ ਗੁਰਮੀਰ ਮਿਲ ਗੁਰ ਕਦਮ ਜਾਨਾ ਬੈਰੋ ਮਹੱਲਾ ਵਜੋ ਦਸ ਮਿਰਗੀ ਸਹਿਜੇ ਮਨਦਾਨੀ ਪਾਂਚ ਮਿਰਗ ਵੇਦੇ ਸਿਵ ਕੀ ਮਾਨੀ ਸੰਤ ਸੰਗ ਲੈ ਚੜਿਓ ਸਿਕਾਰ ਮਿਰਗ ਮਗਰੇ ਬਿਨ ਕੋਰ ਤਿਆਰੋ ਆਖੇਰ ਬਿਰਦ ਵਾਰ ਆਯੋ ਤਾਏ ਆਹੇਰਾ ਵਾਯੋ ਕਰਕੇ ਗਾਏ ਮਿਰਗ ਮਗਰੇ ਕਰ ਆਣੇ ਹਾਟ ਚੁਗ ਚੁਗ ਲੈ ਗਏ ਵਾਡੇ ਵਾਟ ਇਹ ਮੇਰਾ ਕੀਨੋ ਦਾਨ ਨਾਨਕ ਕੇ ਕਰ ਕੇਵਲ ਨਾਮ ਪੈਰੋ ਮਹੱਲਾ ਵਜਾ ਜੇਸੋ ਲੋਚ ਲੋਚ ਖਵਾਇਆ ਸਾਕਤ ਹਰ ਹਰ ਚੇਤਨਾਇਆ ਸੰਤ ਜਨਾ ਕੀਂਦੇ ਹੋਮਤੇ ਸਾਧ ਸੰਗ ਪਾਵ ਪਰਮਗਤੇ ਰਾਓ ਪਾਤਰ ਕੋਬਾ ਨੀਰ ਪਵਾਇਆ ਨਹਿ ਬੀਂਗੇ ਆਦਕ ਸੁਕਾਇਆ ਖੰਡ ਹਾਦਰ ਮੂਰਖ ਸੁਨਾਇਆ ਜੈਸੇ ਦੈ ਦਿਸ ਪਵਨ ਚਲਾਇਆ ਬਿਨ ਕਲ ਕਲਾਣ ਜੈਸੇ ਗਲਵਾਇਆ

ਜਨਮ ਜਨਮ ਕੇ ਧੋਖ ਨਿਵਾਰੇ, ਅਨੰਦ ਸ਼ਬਦ ਵਜੇ ਦਰਬਾਰੇ, ਘਰ ਕੇ ਪ੍ਰਭ ਨਿਯਮ ਲਾਏ, ਨਾਨਕ ਪ੍ਰਭ ਸ਼ਰਨਾਗ ਦਿਆਏ, ਪੈਰੋਂ ਮੱਲਾ ਵਜਾ ਕੋਟ ਮਨਾਰਤ ਆਵੇ ਹਾਥ, ਜਮਰ ਕੇ ਸੰਗੀ ਬਾਤ, ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੇ ਤਿੱਕੀ ਕਾ ਦੋਵੇ, ਪੀਵਤ ਬੋੜ ਨਾ ਜੋਨ ਪਰਮਾ ਮਰਾਓ, ਪੂਜਾ ਜਾਪ ਤਾਪ ਇਸ਼ਨਾਨ, ਸਿਮਰਤ ਨਾਮ ਪੈ ਨਿਕਾਮ,

ਅੱਲਾ ਵਜੋਂ ਲੇਬ ਨਾ ਲਾਗੋ ਦਿਲ ਕਾ ਮੋਲਾ ਦੁਸ਼ਟ ਬ੍ਰਾਹਮਣ ਮੁਆ ਹੋਏ ਗਏ ਸੋਲ ਹਰ ਜਨ ਰਾਖੇ ਪਾਰ ਬ੍ਰਹਮਾਵ ਪਾਪੀ ਮੁਆ ਗੁਰਬਤ ਆਓ ਆਪਣੇ

ਨਾਮ ਝੋਟ ਜੋੜ ਜੋਟ ਦੁਨੀ ਗਵਾਂ ਰਹੋ ਨਗਾ ਜਾ ਤੇਰੇ ਬੰਦੇ ਦਿਲਦਾਰ ਬਾਰ ਨਾਮ ਬਿਨਾ ਸਭ ਦੁਨੀ ਆਚਾਰ ਆਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨੇਤਰਿਆ ਤਰ ਬਨੇਗਦਾਏ ਗਰੀਬ ਨੂੰ ਆਜ ਦਿਨ ਰਹਿਣ ਦਿਆਏ ਨਾਨਕਾ ਕੋ ਖੁਦ ਕਸਮ ਮਿਹਰਬਾਨ ਅਲੋ ਨਾ ਸਰੋ ਦਿਲ ਜੀਵਰਾਨ

ਜਨਮ ਜਨਮ ਕੀ ਮੈਲ ਮਿਟਾਏ, ਪਤਤ ਪਾਵਨ ਪ੍ਰਭ ਤੇਰੋ ਨਾਮ, ਪੁਰਬ ਕਰਮ ਲਿਖੇ ਗੁਣ ਗਾਓ, ਰਾਹ ਸਾਧੂ ਸੰਗ ਹੋਵੇ ਦਾਰ, ਸੋਭ ਪਾਵੇ ਪ੍ਰਭ ਕੇ ਦੁਆਰ, ਸਰਵ ਕਲਿਆਣ ਚਰਨ ਪ੍ਰਭ ਸੇਵਾ, ਤੋਰ ਬਾਛੇ ਸਭ ਸੁਰਨ ਦੇਵਾ, ਨਾਨਕ ਪਾਇਆ ਨਾਮ ਦਾਨ, ਹਰ ਜਪ ਜਪ ਦਰਿਆ ਸਗਲ ਜਾਨ, ਪੈਰੋ ਮਲਾ ਵਜੋ ਆਪਣੇ ਦਾ ਕੋ ਕੰਟ ਲਗਾਵੇ, ਨਿੰਦਕ ਅਗਨ ਮੈਂ ਪਾਏ, ਪਾਪੀ ਤੇ ਰਾਖੇ ਨਾਰਾਇਣ, ਪਾਪੀ ਕੀ ਕਤ ਕਤੋ ਨਾਹੀ, ਪਾਪੀ ਪਾਚ ਪਚਿਆ ਆਪ ਕਮੈ ਰਾਉ, ਦਾਸ ਰਾਮ ਜੋ ਲਾਗੀ ਬਰੀਤ, ਨਿੰਦਕ ਕੀ ਹੋਈ ਬਿਬਰੀਤ, ਭਾਰ ਮੈਂ ਆਪਣਾ ਬਿਸਵਰ ਡਾਇਆ, ਦੁਖੀ ਆਪਣਾ ਕੀਤਾ ਪਾਇਆ, ਆਏ ਨ ਜਾਏ ਰਾਇਆ ਸੁਆਏ, ਨਾਨਕ ਦਾਸ ਹਰ ਕੀ ਸ਼ਰਨਾਈ, ਰਾਗ ਪੈਰੋ ਮਹੱਲਾ ਪੰਜਵਾ, ਚੌ ਪਤੇ ਕਰ ਦੂਜਾ, ਇਕ ਓਂਕਾਰ ਸਤਿਜਾਤ, ਸਿਰ ਧਰ ਮੋਨ ਸਗਲ ਪਾਵਨ, ਨਿਰੰਕਾਰ ਸੁਖਦਾਤਾ, ਐਸਾ ਪ੍ਰਭ ਛੋੜ ਕਰਨ ਸੇਵਾ, ਕਮਨ ਵਿਖਿਆ ਰਸ ਮਾਤਾ, ਹਰੇ ਮਨ ਮੇਰੇ ਤੋ ਗੋਬਿੰਦ ਬਾਜ, ਔਰ ਪਾਪ ਸਗਲੇ ਮੈਂ ਦੇਖੇ, ਜੋਤ ਚਿਤਵੇ ਤਿਸ ਬਿਕਰਸ ਕਾਇ ਰਾਓ, ਠਾਕਰ ਛੋੜਦਾ ਸੀ ਕੋ ਸਿਵਰੇ, ਮਨਮੁਖ ਅੰਧ ਗਿਆਨਾ, ਹਰ ਕੀ ਭਗਤ ਕਰੇ ਨਿਤ ਨਿੰਦੇ, ਨਿਗੋਰੇ

ਨਿਕਾ ਤਿਲ ਕੇਵਲ ਜਾਈਏ ਜੇ ਕਾਟਾ ਪ੍ਰਗਟੀ ਆਏ ਪੈਰੋਂ ਮੱਲਾ ਵਜਾ ਨਿਕਟਾ ਵਜੇ ਸੋ ਬੁਰਾ ਕਿਉਂ ਕਰੇ ਬਿਖ ਸੱਚੇ ਨਿਤ ਡਰਦਾ ਫਿਰੇ ਹੈ ਨਿਕਟੇ ਔਰ ਪੇਰ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੇ ਗੁਰਮੁਖ ਭੇਦ ਵਿਰਲਾ ਕੋ ਲਹਿ ਰਹੋ ਨਿਕਟਾ ਦੇਖੇ ਭਰ ਗ੍ਰਹਿ ਜਾਏ ਧਰਮ ਰੇ ਮਿਤਰਾ ਕਰ ਖਾਏ ਪਾਏ ਡੰਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਬੁਲਾਨਿਆ ਨਿਕਟ ਨਾ ਜਾਣੇ ਭੋਲੇ ਗੋੜ ਮਾਇਆ ਮੋਏ ਮੋਟਾ ਹੈ ਮੋੜ ਅੰਤਰ ਵਾਸਤਾ ਦਸੰਤਰ ਜਾਏ ਗੁਰਬਾਜ ਹੈ ਪਰਮ ਬੁਲਾਏ

ਬਣਿਓ ਜੈ ਸੋ ਰਾਗੇ ਤਿਸ ਕੌਣ ਮਾਰੇ ਸਭ ਤੋਂ ਜੀ ਅੰਤਰ ਸਭ ਸੰਸਾਰੇ ਕੋਟ ਭਾਵ ਚਤੁਰ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਿਡਾਣੀ ਰਾਖੋ ਰਾਖੋ ਕਿਰਪਾ ਤਾਰ ਤੇਰੀ ਸਰਨ ਤੇਰੇ ਦਰਬਾਰ ਆਓ ਜਿਨ ਸੇ ਵਿਆਹ ਨਿਰਭਉ ਕਾ ਦਾਤਾ ਜਿਨ ਭਉ ਦੋਰ ਕੀਆ ਇੱਕ ਬਰਾਤਾ ਜੋ ਤੋ ਕਰੇ ਸੋਈ ਮਨ ਹੋਏ ਮਾਰੇ ਨਾ ਰਾਖੇ ਦੂਜਾ ਕੋਏ ਕਿਆ ਤੂੰ ਸੋਚੇ ਮਾਣ ਸਮਾਨ ਅੰਤਰ ਜਮੇ ਬੁਰਗ ਜਾਣ ਏ

0: ਨਾਨਕ ਅਵੜਨਾ ਸਾਗੇ ਗੁਆਏ।
1: ਬਿਗਨ ਲਾਗੇ ਨਾਮ ਸੁਧ ਜਮ ਦੂਰੋਂ ਭਾਗੇ, ਨਾਮ ਲੇਤ ਸਭ ਦੁਖ ਨਾਸ, ਨਾਮ ਜਪਤ ਹਰ ਚਰਨ ਨਿਵਾਸ। ਨਿਰਵਿਘਨ ਭਗਤ ਭਜ ਹਰ ਹਰ ਨਾਉ, ਰਸ ਕਰਸ ਹਰ ਕੇ ਗੁਣ ਗਾਉ ਰਾਉ। ਹਰ ਸਿਮਰਤ ਕਛ ਚਾਖ ਨ ਜੋਹੇ, ਹਰ ਸਿਮਰਤ ਦੈ ਦਿਉ ਨ ਵੋ ਹੈ। ਹਰ ਸਿਮਰਤ ਮੋਹ ਮਾਨ ਨ ਵਧੇ, ਹਰ ਸਿਮਰਨ ਗਰਵ ਜੋ ਨ ਰੁਦੈ। ਹਰ ਸਿਮਰਨ ਕੀ ਸਗਲੀ ਵੇਲਾ, ਹਰ ਸਿਮਰਨ ਮਾਮਹੀ ਅਕੇਲਾ। ਜਾਦ ਜਾ ਜਪੇ ਜਨ ਕੋਏ, ਜੋ ਜਾਪੇ ਤਿਜ ਕੀ ਗਤ ਹੋਏ। ਹਰ ਕਾ ਨਾਮ ਜਪੀਏ ਸਾਧ ਸੰਗ, ਹਰ ਕੇ ਨਾਮ ਕਾ ਪੂਰਨ ਰੰਗ। ਨਾਨਕੋ ਪ੍ਰਭ ਕਿਰਪਾ ਤਾਰ, ਸਾਸ ਸਾਸ ਹਰ ਦਿਓ ਚਿਤਾਰ। ਭੈਰੋ ਮਹੱਲਾ ਪੰਜਵਾਂ, ਆਪੇ ਸਾਥ ਆਪੇ ਵੇਰ, ਆਪੇ ਕਰ ਕਰ ਜਾਣੇ ਫੇਰਾ। ਜੋਤ ਸਰੂਪ ਜਾਂ ਕੀ ਸਭ ਵਤ, ਕਰਨ ਕਰਨ ਪੂਰਨ ਸਮਰਾਥਾ। ਪ੍ਰਭ ਕੀ ਓਟ ਗਾਓ ਮਨ ਮੇਰੇ, ਚਰਨ ਕਮਲ ਗੁਰਮੁਖ ਆਰਾਧੋ। ਦੁਸ਼ਮਣ ਦੁਖ ਨ ਆਵੇ ਨੇੜੇ ਰਹਾਓ। ਆਪੇ ਵਣ ਤ੍ਰਿਣ ਤ੍ਰੈ ਭਵਨ ਸਾਰ, ਜਾਂ ਕੇ ਸੂਤ ਪੁਰਿਆ ਸੰਸਾਰ। ਸ਼ਿਵ ਸ਼ਕਤੀ ਆਪੇ ਸ਼ਿਵ ਸ਼ਕਤੀ ਸੰਜੋਗੀ, ਆਪ ਨਿਰਵਾਣੇ ਆਪੇ ਭੋਗੀ। ਜਦ ਕਦ ਵੇਖੋ ਤਤ ਸੋਏ, ਤਿਸ ਵੇਂ ਦੂਜਾ ਨਾਹੀਂ ਕੋਏ। ਸਾਗਰ ਧਰੀਏ ਨਾਮ ਕੇ ਰੰਗ, ਗੁਣ ਗਾਵੇ ਨਾਨਕ ਸਾਧ ਸੰਗ। ਮੁਕਤ ਭੁਗਤ ਜੁਗਤ ਵਸ ਜਾ ਕੇ, ਊਣਾ ਨਹੀਂ ਕੁਛ ਜਾਣਦਾ ਗਏ। ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਹੀ ਜਨ ਧਨ। ਭੈਰੋ ਮਹੱਲਾ ਪੰਜਵਾਂ, ਭਗਤਾ ਮਨ ਆਨੰਦ ਗੋਬਿੰਦ, ਅਸਰ ਭੈ ਬਿਨਸੀ ਸਭ ਚਿੰਦਾ। ਭੈ ਪਰਮ ਬਿਨਸ ਗਏ ਖਿਨ ਮਾਹੇ, ਕਪਾਰ ਬ੍ਰਹਮ ਵਸਿਆ ਮਨ ਆਏ। ਰਾਮ ਰਾਮ ਸੰਤ ਸਦਾ ਸਹਾਏ, ਕਰਵਾ ਹਰ ਨਾਲੇ ਪਰਮੇਸ਼ਰ। ਆਵਰਿਆ ਪੂਰਨ ਸਭ ਰਾਏ ਰਾਓ, ਤਨ ਮਾਲ ਜੋਬ ਜੁਗ ਪਾਲ, ਜੀ ਪ੍ਰਾਣ ਨਿਤ ਸੁਖ ਪ੍ਰਤਪਾਲ। ਆਪਣੇ ਦਾਸ ਕੋ ਦੇ ਰਾਖੇ ਹਾਥ, ਨਿਮਕ ਨ ਛੋਡੇ ਸਦ ਹੀ ਸਾਥ। ਹਰ ਕਾ ਪ੍ਰੀਤਮ ਅਵਰਨ ਕੋਏ, ਸਾਰ ਸੰਭਾਲੇ ਸਾਚਾ ਸੋਏ। ਮਾਤ ਪਿਤਾ ਸੁਤ ਬੰਦ ਨਰੈਣ, ਆ ਜੁਗਾਤ ਭਗਤ ਗੁਣ ਗਾਇਨ। ਤਿਸਕੀ ਧਰ ਪ੍ਰਭ ਕਾ ਮਨ ਜੋਰ, ਏਕ ਬਿਨਾ ਦੂਜਾ ਨਹੀਂ ਹੋਰ। ਨਾਨਕੇ ਮਨ ਇਹ ਪੁਰਖਾਰਤ, ਪ੍ਰਭੂ ਹਮਾਰੇ ਸਾਰੇ ਸੁਆਰਥ। ਪੈਰੋ ਮਹੱਲਾ ਪੰਜਵਾਂ, ਪੈ ਕੋ ਬਹੁ ਪੜਿਆ ਸਿਮਰਤ ਹਰ ਨਾਮ, ਸਗਲ ਵਿਆਦ ਮਿਟੀ ਤ੍ਰੈ ਗੁਣ ਕੀ ਦਾਤ ਕੇ ਹੋਏ ਪੂਰਨ ਕਾਮ ਰਾਓ। ਹਰ ਕੇ ਲੋਕ ਸਦਾ ਗੁਣ ਗਾਵੇ, ਤਿਨ ਕੋ ਮਿਲਿਆ ਪੂਰਨ ਧਾਮ। ਜਿਨ ਕਾ ਦਰਸ ਵਾਸ਼ੇ ਦਿਨ ਰਾਤੀ, ਹੋਏ ਪੁਨੀਤ ਧਰਮ ਰਾਏ ਜਾਮ। ਖਮ ਕ੍ਰੋਧ ਲੋਭ ਮਦ ਨਿੰਦਾ, ਸਾਧ ਸੰਗ ਮਿਟਿਆ ਅਭਿਮਾਨ। ਐਸੇ ਸੰਤ ਭੇਟੇ ਵਡਭਾਗੇ, ਨਾਨਕ ਤਿਨ ਕੇ ਸਤ ਕੁਰਬਾਨ। ਭੈਰੋ ਮਹੱਲਾ ਪੰਜਵਾਂ, ਪੰਚ ਪੰਜਵੀਂ ਜੋ ਪੰਚਨ ਰਾਖੇ, ਮਿਥਿਆ ਰਸਨਾ ਨੇੜੇ ਉਡਵਾ ਕੇ। ਚਕਰ ਬਣਾਏ ਕਰੇ ਪਖੰਡ, ਚੁਰ ਚੁਰ ਪੁੱਛੇ ਜੈਸੇ ਤਰਾਂਡਾ। ਹਰ ਕੇ ਨਾਮ ਬਿਨਾ ਸਭ ਝੂਠ, ਨਾਮ ਬਿਨ ਗੁਰ ਪੂਰੇ ਮੁਕਤ ਨ ਪਾਈਏ। ਸਾਚੀ ਦਰਗੈ ਸਾਖਤ ਮੂੜ ਰਾਹੋ, ਸੋਏ ਕਲੇਣ ਕੁਦਰਤ ਕਰ ਜਾਣੇ। ਲਿਬਿਆ ਥਾਏ ਸੁਚਿਤ ਕਰਮਾ ਨੇ, ਅੰਤਰ ਮਹਿਲਾ ਭਾਰਨੇ ਧੋਵੇ। ਸਾਚੀ ਦਰਗਾਹ ਆਪਣੀ ਵਧ ਖੋਵੇ, ਮਾਇਆ ਕਰਨ ਕਰੇ ਅਪਾਉ। ਕਬੂਨ ਕਾਲੇ ਸੀਧਾ ਪਾਉ, ਜਿਨ ਕੀ ਆਤੇ ਸੀ ਚੀਤ ਨ ਆਵੇ। ਕੂੜੀ ਕੂੜੀ ਮੁਖੋ ਵਖਾਣੇ, ਜਿਸ ਨੂੰ ਕਰਮ ਕਰੇ ਕਰਤਾਰ। ਸਾਧ ਸੰਗ ਹੋਏ ਤਿਸ ਤਿਸ ਵਿਹਾਰ, ਹਰ ਨਾਮ ਭਗਤ ਸੁਣ ਜਾ ਲਾਗਾ ਰੰਗ। ਕਹੁ ਨਾਨਕ ਤੇ ਜਨਕ ਨੀ ਭੰਗ। ਪੈਰੋ ਮਹੱਲਾ ਪੰਜਵਾਂ, ਨਿੰਦ ਕੋ ਪਿੜ ਕੇ ਸੰਸਾਰ, ਨਿੰਦ ਕਾ ਝੂਠਾ ਵਿਹਾਰ। ਨਿੰਦ ਕਾ ਮਹਿਲਾ ਆਚਾਰ, ਦਾਸ ਆਪਣੇ ਕੋ ਰੱਖਣ ਹਾਰ। ਨਿੰਦਕ ਮੁਆ ਨਿੰਦ ਕੇ ਨਾਲ ਪਾਰ, ਪਰਮੇਸ਼ਰ ਜਨ ਰਾਖੇ। ਨਿੰਦ ਕੇ ਸੇ ਕੜਕਿਓ ਕਾਲ ਰਾਵ, ਨਿੰਦਕ ਕਾ ਕਹਿ ਕੋਈ ਨ ਮਾਨੇ। ਨਿੰਦਕ ਝੂਠ ਬੋਲ ਪਛਤਾਨੇ, ਆਦਿ ਪਛੋੜੇ ਸਿਰ ਧਰਨ ਲਗਾਏ। ਨਿੰਦਕੋ ਦੇ ਛੋੜੇ ਨਾਏ, ਹਰ ਕਾ ਦਸ ਕਛ ਬੁਰਾ ਨ ਮੰਗੇ। ਨਿੰਦਕੋ ਲਾਗੇ ਦੁਖ ਸਾਂਗੇ, ਬਗਲੇ ਜੋੜਿਆ ਪੰਕ ਬਸਾਰ। ਮੁਕਤੇ ਬੋਲਿਆ ਤਾਂ ਕੱਢਿਆ ਵਿਚਾਰ, ਅੰਤਰ ਜਾਮੀ ਕਰਤਾ ਸੋਏ। ਹਰ ਜਨ ਕਰੇ ਸੁਨੇਹ ਚਲ ਹੋਏ, ਹਰ ਕਾ ਦਾਸਾ ਚਾ ਦਰਬਾਰ। ਜਨ ਨਾਨਕ ਤਤ ਵਿਚਾਰ, ਭੈਰੋ ਮਹੱਲਾ ਪੰਜਵਾਂ। ਦੁਇ ਕਰ ਜੋਰ ਕਰੋ ਵਰਦਾ ਜਿਉ ਪਿੰਡ ਤਨ ਤਿਜ ਕੀ ਰਾਸ ਸੋਈ ਮੇਰਾ ਸਵਾਮੀ ਕਰਨੇ ਹਾਰ ਕੋਟ ਜਾ ਬਾਰ ਜਾਈ ਬਲਿਹਾਰ ਸਾਧੂ ਤੁਰਬ ਨੀਤ ਕਰੀ ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ ਜਨਮ ਜਨਮ ਕੀ ਮਹਿਲ ਹਰੀ ਰਾਹ ਜਾਂ ਕੇ

ਕਾਢ ਮੰਤਰ ਸਗਲ ਪ੍ਰਕਾਸ਼ ਜਪ ਜਪ ਜੀਵੇ ਭਗਤ ਗੁਣ ਦਾਸ ਜਾਂ ਕੀ ਸੇਵਨ ਵਿਰਤੀ ਜਾਏ ਮਨ ਤਨ ਅੰਤਰ ਏਕ ਤਿਹਾਏ ਗੁਰਪਦੇ ਦਿਆ ਸੰਤੋਖ ਨਾਮ ਨਦਾਨ ਨਿਰਮਲੇ ਥੋਕ ਕਰ ਕਿਰਪਾਲੀ ਜੇ ਲੜ ਲਾਏ ਚਰਨ ਕਮਲ ਨਾਨ ਨਿਤਿਆਏ ਪੈਰੋ ਮਹੱਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਦਿਆਇਆ ਸਗਲਾ ਰਾਸ ਮਾਨ ਤਨ ਅੰਤਰ ਪ੍ਰਭੂ ਤਿਆਇਆ ਗੁਰਪੂਰੇ ਡਰ ਸਗਲੇ ਚੁਕਾਇਆ ਸਭ ਤੇ ਬੜ ਸਮਰੱਥ ਗੁਰਦੇਵ ਸਭ ਸੁਖ ਪਾਏ ਤਿਸ ਕੀ ਸੇਵ ਰਾਓ ਜਾਂ ਕਾ ਕਿਹਾ ਸਭ ਕੁਛ ਹੋਏ ਤਿਸ ਕਾ ਅਮਰ ਨ ਮੇਟੇ ਕੋਇ ਪਰ ਪਰਮ ਪਰਮੇਸ਼ਵਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਂ ਕੇ ਅੰਤਰ ਵਸੇ ਹਰ ਨਾਮ ਜੋ ਜੋ ਭੇਖੇ ਸੋ ਬ੍ਰਹਮ ਗਿਆਨ ਵਿਸ਼ਵਸੇ ਜਾ ਕੇ ਮਨ ਪ੍ਰਕਾਸ਼ ਤੇ ਜਨ ਕੇ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਾਧ ਤਿਸ ਗੁਰ ਕੋ ਸਾਧ ਕਰੀ ਨਮਸਕਾਰ ਤਿਸ ਗੁਰ ਕੋ ਸਾਧ ਜਾਉ ਬਲਿਹਾਰ ਸਤਿਗੁਰ ਕੇ ਚਰਨ ਤੋਇ ਤੋ ਪਿਆ ਗੁਰੂ ਨਾਨਕ ਜਪ ਜਪ ਸਾਧ ਜੀਵਾ ਪੈਰ ਰਾਗ ਪੈਰੋ ਮਹੱਲਾ ਪੰਜਵਾਂ ਪੜਤਾਲ ਕਰਦੀ ਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗੁਣੀ ਅਨਕ ਰੰਗ ਬਹੁਤ ਰੰਗ ਸਰਬ ਕੋ ਤਣੀ ਰਾਹ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣ ਤੁਨ ਤਿਲ ਅਨਕ ਧਾਰ ਮੁਨੀ ਅਨਕ ਨਾਦ ਅਨਕ ਵਾਜ ਨਿਮਕ ਨਿਮਕ ਅਨਕ ਸਵਾਦ ਅਨਕ ਦੁਖ ਅਨਕ ਰੋਗ ਮਿਟੇ ਜਸੁਣੀ ਨਾਗ ਸੇਵਾ ਪਾਰ ਦੇਵ ਤਟੇ ਖਟੇ ਬ੍ਰਤ ਪੂਜਾ ਗਵਨ ਭਵਨ ਜਾਤਰ ਕਰਨ ਸਗਲ ਫਲ ਪੁਨੀ ਪੈਰੋ ਮਸ਼ਟਵਰੀਆਂ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਤਮ ਮੈਂ ਰਾਮ ਰਾਮ ਮੈਂ ਆਤਮ ਸੇ ਨਸਗੁਰ ਵਿਚਾਰ ਅੰਮ੍ਰਿਤ ਬਾਣੀ ਸ਼ਬਦ ਪਛਾਣਿਆ ਦੁੱਖਾ ਡੇ ਹਉ ਮਾਰਾ ਨਾਨਕ ਹਉ ਮੈਂ ਰੋਗ ਪੁਰੇ ਜੈ ਦੇਖਾ ਤੈ ਕਾ ਵੇਦਨ ਆਪੇ ਬਖਸੇ ਸਭ ਤੁਰੇ ਰਾਮ ਆਪੇ ਪਰਖੇ ਪਰਖਣ ਆਦਿ ਬਹੁ ਲਗਨ ਹੋਈ ਵਿਹਨ ਕੋ ਨਦਰ ਭਈ ਗੁਰ ਮਿਲੇ ਪ੍ਰਭਾਣਾ ਸਚ ਸੋਈ ਪੌਣ ਪਾਣੀ ਬੈਸੰਤ ਰੋਗੇ ਰੋਗੇ ਤਸੰਭੋਗੀ ਮਾਤ ਪਿਤਾ ਮਾਇਆ ਦੇ ਸੋ ਰੋਗੀ ਰੋਗੀ ਕੁਟੁੰਬ ਸੰਜੋਗੀ ਰੋਗੇ ਬ੍ਰਹਮਾ ਵਿਸ਼ਨ ਸਰਦਾ ਰੋਗੇ ਸਗਲ ਸੰਸਾਰਾ ਹਾਰ ਪਦ ਚੇਨ ਭਏ ਸੇ ਮੁਕਦੇ ਗੁਰ ਕਾ ਸਬਦ ਵਿਚਾਰਾ ਰੋਗੇ ਸਾਥ ਸਮੁ ਸਨਦੀ ਅਖੰਡ ਪਤਾ ਜੇ ਰੋ ਸੇ ਰੋਗ ਪਰੇ ਹਾਰ ਕੇ ਲੋਕ ਜੇ ਸਾਸ ਲੈ ਸਰਵੇ ਥਾਏ ਨਰ ਕਰੇ ਲੋਕੇ ਖੜ ਦਰਸ਼ਨ ਪਿਘ ਤਾਰੇ ਨਾਨਾ ਹਠੀ ਅਨੇਕ ਵੇਦ ਕਦੇਵ ਕਹੇ ਕਹਿ ਬਪਰੇ ਨ ਬੁਝੇ ਕੇਕਾ ਮਿਠ ਰਸ ਖਾਏ ਸੋ ਰੋਗ ਪਰੇ ਜੇ ਕੰਧ ਮੋਲ ਸੁਖ ਨਾਏ ਨਾਮ ਵਿਸਾਰ ਚੱਲੇ ਅਨਮਾਰਗ ਅੰਤ ਕਾਲ ਪਛਤਾਏ ਤੇਤ ਬ੍ਰਹਮੈ ਰੋਗ ਨ ਛੋਟੇ ਪੜਿਆ ਬਾਦ ਵਿਵਾਦ ਪਿਆ ਦੋਦਾ ਰੋਗ ਸਵਰ ਕਪਟੇ ਰਾਮਾਇਆ ਕੰਮ ਤਾਜ ਪਿਆ ਗੁਰਮੁਖ ਸਾਚਾ ਸਭ ਸਲਾਹੇ ਮਨ ਸਾਚਾ ਤੇ ਰੋਵਿਆ ਨਾਨਕ ਹਰ ਜਨ ਆਨੰਦ ਨਿਰਮਲ ਤਿਨ ਕੋ ਕਰਮ ਨਿਸਾਨ ਪਿਆ ਪੈਰੋ ਮਹੱਲਾ ਤੀਜਾ ਕਰ ਦੋ ਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਿਨਕਾ ਤੇਕ ਚਲਦੇ ਪਾਇਆ ਅਨਾਦ ਬਾਣੀ ਸਾ ਸੁਣਾਇਆ ਮਨਮੁਖ ਬੋਲੇ ਗੁਰਮੁਖ ਬੋਜਾਇਆ ਕਾਰਨ ਕਰਦਾ ਕਰਦਾ ਆਇਆ ਗੁਰ ਕਾ ਸਬਦ ਵਰੇ ਅੰਤਰ ਧਿਆਨ ਹੋ ਕਭੂ ਨਾ ਛੋੜੋ ਹਰ ਕਾ ਨਾਮ ਰਾਓ ਪਿਤਾ ਪੜਾਇ ਪੜਨ ਪਠਾਇਆ ਲੈ ਪਾਠੀ ਪਾਠੇ ਕੇ ਆਇਆ ਨਾਮ ਬਿਨਾ ਲੈ ਪੜੋ ਚਾਰ ਮੇਰੀ ਪਟਿਆ ਲਿਖ ਦਿਓ ਗੋਬਿੰਦ ਮੁਰਾਰ ਪੁੱਤਰ ਪ੍ਰਹਲਾਸ ਹੋ ਕਹਿਆ ਮਾਏ ਪਰਵਰਤਨ ਪੜੋ ਰਹੀ ਸਮਝਾਏ ਨਿਰਭਉ ਹਾ ਦਾਤਾ ਹਰ ਜੋ ਮੇਰੇ ਨਾਲ ਜੇ ਹਰ ਛੋੜੋ ਤਾ ਕੁਲ ਲਾਗੇ ਗਾਲ ਪ੍ਰਹਲਾਸ ਸਭ ਚਾਟੜੇ ਵਿਗਾਰੇ ਹਮਰਾ ਕਹਿਆ ਨਾ ਸੁਣੇ ਆਪਣੇ ਕਾ ਸਵਾਰੇ ਸਭ ਨਗਰੀ ਮੈਂ ਪਦੜਾਏ ਦੁਸ਼ਟ ਸਗਾ ਸਵਾ ਕਾ ਕਿਛ ਨਾ ਵਸਾਈ ਸੰਡੇ ਮਰ ਕੇ ਕੀ ਪੁਕਾਰ ਸਭੇ ਦੇਤ ਰਹੇ ਚਕਮਾਰ ਭਜਨਾ ਕੀ ਪਤ ਰੱਖੇ ਸੋਈ ਕੀਤੇ ਕਿਆ ਕਹਿਆ ਕਿਆ ਹੋਈ ਕਿਤ ਸੰਜੋਗੀ ਰਹਿ ਦੇਤ ਰਾਹ ਚਲਾਇਆ ਹਰ ਨਾ ਬੂਝੇ ਤਨੇ ਆਪ ਲਾਇਆ ਪੁੱਤਰ ਪਲਾ ਸੰਭਾਲ ਚਾਇਆ ਅੰਦਰ ਨਾ ਬੂਝੇ ਕਾਲ ਨੇੜੇ ਆਇਆ ਪ੍ਰਹਲਾਦ ਕੋਟੇ ਵਿੱਚ ਰਾਖਿਆ ਬਾਹਰ ਦੀਆ ਤਾਲਾ ਨਿਰਭਾ ਬਾਲ ਕਪੂਰ ਨਾ ਡਾਰੀ ਡਰੇ ਡਰੀ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕਿਰ ਕਰੇ ਅਣ ਹੁੰਦਾ ਨਾ ਉਤਰਾਇਆ ਜੋ ਤੁਰ ਲਿਖਿਆ ਸੋ ਆਏ ਪੋਤਾ ਜਨ ਸਵਾਦ ਰਚਾਇਆ ਪਿਤਾ ਪ੍ਰਹਲਾਦ ਕੋ ਜੋੜਾਏ ਕਹਾਂ ਤੁਮਾਰਾ ਜਗਦੀ ਸੁਜਾਈ ਜਗ ਜੀ ਬੰਦਾ ਤਾਂ ਸਿਖਾਈ ਜੈ ਦੇ ਕਾਦਰ ਹਸਮਾਈ ਥਾਮੋ ਪਾਰ ਹਰ ਆਪ ਦਿਖਾਇਆ ਹੰਕਾਰੀ ਦੈ ਤੁਮਾਰ ਬਚਾਇਆ ਭਗਤਾ ਮਾਨ ਆਨੰਦ ਵਜੀ ਵਧਾਈ ਆਪਣੇ ਸੇਵਕ ਦੇ ਵਡਿਆਈ ਜੰਮਣ ਮਰਨਾ ਮੋਹ ਪਾਇਆ ਆਵਣ ਜਹਾਣਾ ਕਰਤੇ ਲਿਖ ਪਾਇਆ ਪ੍ਰਹਲਾਦ ਕੇ ਕਾਰਜ ਹਰ ਆਪ ਦਿਖਾਇਆ ਭਗਤਾਂ ਕਾ ਬੋਲ ਅੱਗੇ ਆਇਆ
देव कुरी लक्ष्मी को करे जय का माता नरसिंह का रूप निहार लक्ष्मी पौ करे नशा के जय प्रहलाद जन चरणी लगाया सदगुरु नाम दान दिलाया राज मा झूठी सब माया लोभी न रहे लिबड़ाए हर के नाम बिन दरगह मिले सजाए कहे नानक सब को करे कराया जोसे परवान जिनी हर सोचत लाया भगता का अंगीकार करता करते अपना रूप दिखाया करो महला तीजा गुर सेवा ते अमृत फल पाया होमे तिसन बुझाई हर का नाम दे मन वस्या मनसा मने समाई हर जो कृपा करो मेरे प्यारे दिन हर गुण दीन जन मांगे गुर के शब्द हरे राहो सांजना को जम जो न सके रति आंच लूक न लाई आप तरे सकले गुर तारे जो तेरी शरण आई पाता की पैज रखे तू आपे ए तेरी वड्याई जन्म जन्म के किल विख दो काले दो दार तीन राई हम मूर्ख मूख दुख च बुझे नाई तू आपे देहे बुझाई जो तुद पावे सोई कर सिवरण करना जाई जात पाए तो तंदे लाया पूंडी कार कमाई जन पदार्थ जो है आर्या सब दे सुरत न पाई मनमुख मरे तेन कछु न सूझे दूर मत अज्ञान अंधारा पौजल पार न पावे कभी डूब मुए बिन गुर सिर पहारा साचे सौद ते सन साचे हर प्रवे आप मिलाए गुर की वाणी सौद पछाते साथ रहे लिवलाए तू आप निर्मल जन्म निर्मल गुर के सौद विचारे नानक तिन के सल बरियारे राम नाम उरदारे पैरो महला पंचमा अष्टपदियां कर दूजा एक ओंकार सतगुर प्रसाद जिस नाम हृदय सोई पर जिस नाम दे से पूरे का जिस नाम हृदय तिन कोट तन पाए नाम बिना बिरता जन्म गवाए ना बिना जन्म बिरता जाए तिस लाही तिस तिस सलाहे जिस हार तन रा सो बड़ भागे जिस गुरमस्तक हाथ रहो जिस नाम रे तिस कोट कोट कई सहना जिस नाम रे सो सह सुखना जिस नाम रे सो शीतल हुआ नाम बिना त्रिक जीवन हुआ जिस नाम रे सो जीवन मोहता जिस नाम रे ते सही जुगता जिस नाम रे तिन गुना निध पाई नाम बिना प्रमावे जाय जिस नाम हृदय सो बेपरवा जिस नाम हृदय तिस सद ही राहा जिस नाम हृदय तिस बड परवार नाम बिना मन मुगवारा जिस नाम हृदय ते ने चलिया सन जिस नाम हृदय तिस तख्त निवासन जिस नाम हृदय सो साचा नाम हीन पद वैसा जिस नाम हृदय सो सब में जाता जिस नाम हृदय सो पुरख विधाता जिस नाम

ਸਤਿ ਨਮਸਕਾਰ ਕੋਟ ਇੰਦਰ ਠਾਡੇ ਹੈ ਦੁਆਰ ਕੋਟ ਵੈਕੁੰਠ ਜਾ ਕੇ ਦਿਸ਼ਟੀ ਮਾਏ ਕੋਟ ਨਾਮ ਜਾ ਕੇ ਕੀਮਤ ਨਾਇ ਕੋਟ ਪੂਰਤ ਹੈ ਜਾ ਕੇ ਨਾਲ ਕੋਟ ਕਾਰੇ ਚਤ ਵਿਸਮਾਰ ਕੋਟ ਸਖਤ ਸਿਵ ਆਗਿਆਕਾਰ ਕੋਟ ਜੀ ਦੇਵੇ ਆਧਾਰ ਕੋਟ ਤੀਰਥ ਜਾ ਕੇ ਚਰਨ ਮਚਾਰ ਕੋਟ ਪਵਿੱਤਰ ਚੌਥ ਨਾਮ ਚਾਰ ਕੋਟ ਬਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਵਰਨਾ ਦੂਜਾ ਕੋਟ ਮਹਿਮਾਨ ਜਾ ਕੇ ਨਿਰਮਲਾਂਸ ਕੋਟ ਉਸਤਤ ਜਾ ਕੇ ਕਰਤ ਬ੍ਰਹਮਾਂਸ ਕੋਟ ਪਰਲ ਉਪਤ ਨਿਮਖ ਮਾਹੇ ਕੋਟ ਗੁਣਾ ਤੇਰੇ ਗੁਣ ਗਣੇ ਨਾ ਜਾਏ ਕੋਟ ਗਿਆਨੀ ਕਦੇ ਗਿਆਨ ਕੋਟ ਧਿਆਨੀ ਤਰ ਧਿਆਨ ਕੋਟ ਦੇਸਰ ਤਾਵੀ ਕਰਤ ਕੋਟ ਮਨੁਸਰ ਮੋਨ ਮੈਰਾ ਤੇ ਅਵਗਤ ਨਾਥ ਗੋਚਰ ਸਵਾਮੀ ਭੁਰ ਰਿਹਾ ਕਟ ਅੰਤਰ ਜਾਮੇ ਜਦ ਕਰ ਦੇਖੋ ਤੇਰਾ ਵਾਸ ਨਾਨਕ ਗੋ ਗੁਰ ਕੀ ਅਪਰਗਾਸਾ ਪਰੋ ਮਹੱਲਾ ਪੰਜਵਾਂ ਸਤਿਗੁਰ ਮੁਖੋ ਕੀ ਨੋ ਦਾਨ ਮੋਲ ਰਤਨ ਹਰ ਦਿਨੋ ਨਾਮ ਸਹਿਜ ਵਨੋ ਚੋਜ ਆਨੰਦ ਨਾਨਕ ਕੋ ਪ੍ਰਭ ਮਿਲਿਓ ਚਿੰਤਾ ਕੋ ਨਾਨਕ ਕੀਰਤ ਹਰ ਸਾਚੀ ਬੋਰ ਬੋਰ ਤਿਸ ਸੰਗ ਮਨ ਰਾਚੀ ਪੈਰੋ ਰਹਾਓ ਚਿੰਤਾ ਮਾਰੇ ਭੋਜਨ ਪਾਓ ਚਿੰਤਾ ਮਾਰੇ ਲੀਚੇ ਨਾਮ ਅਚਿੰਤਾ ਮਾਰੇ ਸਬਦ ਉਤਾਰ ਅਚਿੰਤਾ ਮਾਰੇ ਪਰੇ ਭੰਡਾਰ ਅਚਿੰਤਾ ਮਾਰੇ ਕਾਰਜ ਪੂਰੇ ਅਚਿੰਤਾ ਮਾਰੇ ਲਥੇ ਵਸੂਰੇ ਅਚਿੰਤਾ ਮਾਰੇ ਵੈਰੀ ਮਿਤਾ ਅਚਿੰਤੋ ਹੀ ਇਹ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਦੀ ਆਤਕੀ ਆਸਰਾਸਾ ਅਚਿੰਤਾ ਮਾਰੀ ਪੂਰਨ ਆਸਾ ਅਚਿੰਤਾ ਮਾਂ ਕੋ ਸਗਲਿੰਤਾ ਅਚਿੰਤਾ ਹਮ ਕੋ ਗੁਰਦੀਨੋ ਮਾਨਤਾ ਅਚਿੰਤਾ ਮਾਰੇ ਵਿਨਸੇ ਪੈਰ ਅਚਿੰਤਾ ਮਾਰੇ ਮੜੇ ਹੰਧੇਰ ਅਚਿੰਤੋ ਹੀ ਮਨ ਕੀਰਤਨ ਮੇਟਾ ਅਚਿੰਤੋ ਹੀ ਪ੍ਰਭ ਕਰ ਕਰ ਲੇਟਾ ਅਚਿੰਤ ਮਿਟੋ ਹੈ ਸਗਲੋ ਪਰਮਾ ਚਿੰਤ ਵਸੋ ਮਨ ਸੁਖ ਵਸਰਾਮਾ ਅਚਿੰਤਾ ਮਾਰੇ ਅਨਾਦ ਵਾਦੇ ਅਚਿੰਤਾ ਮਾਰੇ ਗੋਬਿੰਦ ਗਾਜੇ ਅਚਿੰਤਾ ਮਾਰੇ ਮਨ ਪਤਿਆਨਾ ਨੇਚ ਧਨੀ ਅਚਿੰਤ ਪਛਾਨਾ ਅਚਿੰਤੋ ਬਜੋ ਸਗਲ ਵਿਵੇਕਾ ਅਚਿੰਤ ਚੜੀ ਹਾਥ ਹਰ ਹਰ ਟੇਕਾ ਅਚਿੰਤ ਭਰਾਵ ਅਚਿੰਤ ਪ੍ਰਭੂ ਤੁਰ ਲਿਖਿਆ ਲੇਖ ਅਚਿੰਤ ਮਿਲਿਓ ਭਰਾਵ ਬਠਾ ਕਰੀਏਕ ਅਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ ਨਾਨਕ ਨਾਨਕ ਮਈ ਭੈਰੋ ਬਾਣੀ ਭਗਤਾਂ ਕੀ ਕਬੀਰ ਜਿਉ ਕਰ ਪਹਿਲਾ ਇੱਕ ਓਂਕਾਰੋ ਸਤਿਗੁਰ ਪ੍ਰਸਾਦ ਇਹ ਧਨ ਮੇਰੇ ਹਰ ਕੋ ਨਾਮਕਾਰ ਨਾ ਵਾਧੋ ਵੇਚ ਨਾ ਗਾਉ ਰਾਓ ਨਾ ਮੇਰੇ ਖੇਤੀ ਨਾ ਮੇਰੇ ਵਾਰੀ ਭਗਤ ਕਰੋ ਜਨ ਸਰਨ ਤੁਮਾਰੇ ਨਾ ਮੇਰੇ ਮਾਇਆ ਨਾ ਮੇਰੇ ਪੂੰਜੀ ਤੁਮੇ ਛੋੜ ਜਾਣੋ ਨੇ ਦੂਜੀ ਨਾ ਮੇਰੇ ਬੰਧਨ ਨਾ ਮੇਰੇ ਭਾਈ ਨਾ ਮੇਰੇ ਸੰਗੰਤ ਹੋਏ ਸਹਾਈ ਮਾਇਆ ਮੈਂ ਜਿਸ ਰੱਖੇ ਉਦਾਸ ਕਹਿ ਕਬੀਰ ਹੋ ਤਾਂ ਕੋ ਉਦਾਸ ਨਾਂਗੇ ਆਵਣ ਨਾਂਗੇ ਜਾਣਾ ਕੋਈ ਨਰਿਓ ਰਾਜਾ ਰਾਣਾ ਰਾਮ ਰਾਜਾ ਨੌ ਨਿਤ ਮੇਰੇ ਸੰਭੇਦ ਕਲ ਤਨ ਤੇਰੇ ਰਾਂਗ ਆਵ ਸੰਗ ਰਾਜਾ ਸੰਗਾਤੀ ਕਾਂ ਭਇਓ ਦਰਵਾਂਦੇ ਹਾਥੀ ਲਾਂਗਾ ਕਰ ਸੋਨੇ ਗਾ ਭਇਆ ਮੂਰਖ ਰਾਵਣ ਕਾਲੇ ਗਾਇਆ ਕਹਿ ਕਬੀਰ ਕੁਛ ਗੁਣ ਵਿਚਾਰ ਚਲਿਆ ਜਵਾਰੀ ਦੋਇ ਹਰ ਚਾਰ ਮੈਲਾ ਬ੍ਰਹਮਾ ਮੈਲਾ ਇੰਦਰ ਮੈਲਾ ਮੈਲਾ ਹੈ ਚੰਦ ਚੰਦ ਮੈਲਾ ਮਾਤਾ ਏ ਸੰਸਾਰ ਇੱਕ ਹਰ ਨਿਰਮਲ ਜਾਂ ਕਾਂਤ ਨਾ ਪਾਰਹੋ ਮੈਲੇ ਬ੍ਰਹਮਾ ਡੈ ਕੇ ਨੀਸ ਮੈਲੇ ਨਿਸਵਾਸਰ ਦਿਨ ਤੀਸ ਮੈਲਾ ਮੋਦੀ ਮੈਲਾ ਹੀਰ ਮੈਲਾ ਭੌਣ ਭਾਵ ਕਰਨੀਰ ਮੈਲੇ ਸ਼ਿਵ ਸੰਕਰਾਮ ਇਸ ਮੈਲੇ ਸੇ ਸਾਧਕ ਅਰਪੇਖ ਮੈਲੇ ਜੋਗੀ ਜੰਗਲ ਜਟਾ ਸੇਤ ਮੈਲੇ ਗਾਇਆ ਸੰਤ ਸਮੇਤ ਕਹਿ

ਉੱਤੇ ਕਹੋ ਕਵਨ ਫਲ ਪਾਵੇ। ਜੇ ਮੇਰੇ ਤੋਂ ਕੋ ਵਿਸ਼ਟਾ ਮੈਂ ਰੁਲਾਈ ਤਾਂ ਮੇਰੇ ਤੋਂ ਕਾਕਾ ਕੱਟ ਜਾਏ। ਕੈਦ ਕਬੀਰ ਹੁਕੋ ਬੁਕਾਰ ਸਮਝ ਦੇਖ ਸਾਗਤ ਗਵਾਰ। ਦੂਜੇ ਪਾਏ ਬਹੁਤ ਕਰਗਾਲੇ ਰਾਮ ਭਗਤ ਹੈ ਸਦਾ ਸੁਖਾਲੇ। ਜਲ ਮੈਂ ਮੇਨ ਮਾਇਆ ਕੇ ਵਿਦ ਦੀਪਕ ਪਤੰਗ ਮਾਇਆ ਕੇ ਛੇਦੇ। ਕਾਮ ਮਾਇਆ ਕੁੰਚਰ ਕੋ ਵਿਆਪੇ ਪਿੰਗ ਪ੍ਰਿੰਗ ਮਾਇਆ ਮੈਂ ਖਾਪੇ। ਮਾਇਆ ਐਸੀ ਮੋਨੀ ਪਾਈ ਜੇਤੇ ਜੇਤੇ ਤੇ ਡਕਾਈ। ਰਾਹੋ ਪੰਕੀ ਮਿਲਕ ਮਾਇਆ ਮੈਂ ਰਾਤੇ ਸਾਕਰ ਮਾਖੀ ਅਦਕ ਸੰਤਾਪੇ। ਤੁਰੇ ਉੱਠ ਮਾਇਆ ਮੈਂ ਵੇਲਾ ਸਿੱਧ ਚੁਰਾਸੀ ਮਾਇਆ ਮੈਂ ਖੇਲਾ। ਛੇ ਜਤੀ ਮਾਇਆ ਕੇ ਬੰਦਾ ਨਵੇ ਨਾਲਬੂ ਸੂਰਜ ਚੰਦਾ। ਤਪੇ ਤਪੇ ਸੁਰ ਮਾਇਆ ਮੈਂ ਸੂਤਾ ਮਾਇਆ ਮੈਂ ਕਾਲ ਹਰ ਪੰਚ ਦੂਤਾ। ਸਵਾਸ ਹਾਲ ਮਾਇਆ ਮੈਂ ਰਾਤਾ ਬਾਂਤਰ ਚੀਤੇ ਹਰ ਸਿੰਘਾਤ। ਮਾਜਾਰ ਗਾਡਰ ਲੂਬਰਾ ਬਿਰਖ ਮੂਲ ਮਾਇਆ ਮੈਂ ਪਰਾ। ਮਾਇਆ ਅੰਤ ਤਿੰਨੇ ਪਿਦੇਵ ਸਾਗਰ ਇੰਦਰ ਅਰਤਰ ਤੇ। ਕਹਿ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੋਟੇ ਜਬ ਸਾਧੂ ਪਾਇਆ।

ஒரு

Guru. Hai Guru. Hai Guru. Hai Guru. Hai Guru.

Guru, Hai Guru, Hai Guru, Hai Guru, Hai Guru, Hai Guru, Hai Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru

Guru, Vahe Guru, Vahe Guru, Vahe Guru.

guru

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Vai, Guru. Vai, Guru. Vai. Vai, Guru. Vai, Guru. Vai, Guru.

Guru, why? Guru, why?

Guru Vai Guru Vai Guru Vai Guru Vai Guru Vai Guru Vai

Vai.

Bye.

ਵਾਹਿਗੁਰੂ ਵਾਹਿਗੁਰੂ।

गुरु वाहे गुरु।

Vaheguru, Vaheguru, Vaheguru.

Guru, why? Guru, why?

Vaheguru, Vaheguru, Vaheguru, Vaheguru, Vaheguru, Vaheguru.

बिनंती सुन प्रभ मेरे, देह नाम कर अपने चेरे। एह बिनंती

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਕਟੈ ਤਨ ਸ਼ੀਜੈ, ਕਾਲ ਅਹੇਰੀ ਫਿਰੇ ਬਦਕ ਜਿਉਂ, ਕਹੋ ਕਵਨ ਬਿਦ ਕੀਜੈ। ਸਤਿਗੁਰਾਂ ਦਾ ਇਲਾਹੀ ਫਰਮਾਨ, ਬਾਣੀ ਭਗਤ ਕਬੀਰ ਜੀ ਕੀ, ਰਾਗ ਧਨਾਸਰੀ ਵਿੱਚ ਹੁਕਮ ਹੈ ਜੀ, ਅੰਗ 691 692 ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸ਼ਲੋਕ ਇੱਕ ਓਂਕਾਰ। ਸਤ ਜੁਗਾਦ ਗੁਰੇ ਨਮਹਿ, ਸਤਿਗੁਰ ਏ ਨਮਹਿ, ਸ਼੍ਰੀ ਗੁਰਦੇਵ ਏ ਨਮਹਿ। ਅਸ਼ਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ। ਸਿਮਰੋ ਜਾਸਪ ਸੰਬਰ ਏਕੈ, ਨਾਮ ਜਪਤ ਆਗੰਤ ਨੇਕੈ। ਵੇਦ ਪ੍ਰਾਣ ਸਿਮਰ ਸੋਦਾ ਅਖਿਰ, ਕਿੰਨੇ ਰਾਮ ਨਾਮ ਇੱਕ ਅਖਿਰ। ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਮ ਨਾਮ ਵਸੇ, ਪ੍ਰਭ ਕੈ ਸਿਮਰਨ ਦੁਖ ਜਮ ਨਸੇ, ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਦਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਜੈ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗੇ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਬਲ ਭਲਾ। ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੁੱਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ, ਪ੍ਰਭ ਕੇ ਸਿਮਰਨ ਸਭ ਕੇ ਸਜੇ, ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਏ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨਿਸ਼ਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ। ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੇ ਸੇ ਜਨ ਜਨ ਕੋ ਪ੍ਰਭ ਮਿਆ, ਨਾਨਕ ਤਿੰਨ ਜਨ ਸਰਣੀ ਪਿਆ।
ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ, ਸ਼ਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਾਂ ਪਿਆਨ ਦੂਤ ਜਮਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ, ਅਨਕ ਪੁੰਨਾ ਚੰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ।

ਹਰਿ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰਿ ਕਾ ਨਾਮ ਜਪਤ ਗਾਵੈ ਜੇ ਮਾਰ ਗੇ ਜਾਤ ਕੇਲਾ ਤੈ ਹਰਿ ਕਾ ਨਾਮ ਸੰਗੋਤ ਤੈ ਹਰਿ ਨਾਮ ਸੰਗੋਤ ਸੁਵੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਚ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜੇ ਆਏ ਸੰਘਾਰੇ ਹਰਿ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੇ ਹਰਿ ਕਾ ਨਾਮ ਕੋਟ ਭਾਵ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਦ ਕੈ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰਿ ਕਾ ਨਾਮ ਅਸੰਗ ਤੋਸਾ ਜੈ ਪੈਂਡੇ ਮਹੰਤ ਗੁਬਾਰਾ ਹਰਿ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂੰ ਹਰਿ ਕਾ ਨਾਮ ਤੇ ਨਾਲ ਪਛਾਨੂੰ ਜੈ ਮਾਂ ਭਿਆਨ ਤਪਤ ਬਹੁ ਕਾਮ ਤੈ ਹਰਿ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਕਰਖੇ ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਏ ਹਰਿ ਕੈ ਨਾਮ ਜਨ ਸੋਭਾ ਪਾਏ ਹਰਿ ਕਾ ਨਾਮ ਜਨ ਕੋ ਭੋਗ ਜੋਗ ਹਰਿ ਨਾਮ ਜਪਤ ਕਿਛ ਨਾਇ ਵਿਜੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੇ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲਕ ਜੀਨਾ ਹਰਿ ਤਨ ਜਨ ਕੋ ਆਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰਿ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪਰਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੈ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੇ ਸੰਤ ਪ੍ਰਤਾਪ ਦੁਰਥ ਸਭ ਨਸੇ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸੁਨਾਈ ਹਰ ਹਰੈ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਵਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਤ

ਕਰਤ ਵੀ ਸਰਤੀ ਵੈ ਆਗਨ ਮਾਹੇ ਓਮਦ ਪ੍ਰਾਣ ਕਨਕਾ ਸਭ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗੁਰੂ ਘੁਮਾਨ ਨਮਨ ਤੇ ਉੱਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਤੰਤੇ ਜਾਤ ਇਸ ਦੇਹੀ ਕੋ ਸਾਧਨਾ ਕਰੇ ਮਨ ਤੇ ਕਬੂਨ ਵਿਖਿਆ ਟਰੇ ਜਲ ਤੋ ਵੇ ਬੋ ਦੇਹ ਨੀਤ ਸੁਧ ਕਾ ਹੋਏ ਕਾਚੀ ਭੀਤ।

ਗਿਆਨ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ।

ਨੇ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਉੱਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸੰਤ ਸਮਗਰੀ ਸੰਘ ਸਾਧ ਬਸਾ ਦੀਨੇ ਹਸਤ ਭਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜਨ ਦੇ ਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸੋ ਪ੍ਰੀਤ ਨਾ ਕਰੇ ਗਵਾਰ ਜਾਂ ਕੀ ਸੇਵਾ ਨੌ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ ਹਜ਼ੂਰੇ ਤਾਂ ਕੋ ਅੰਦਾ ਜਾਣ ਤਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਭੂਲਣ ਹਾਰ ਨਾਨਕ ਰਾਖਣ ਹਰ ਭਾਰ ਤਨ ਤਿਆਗ ਕੌਡੀ ਸੰਗ ਰਚੇ ਸਾਧ ਛੋਟ ਝੂਰ ਸੰਗ ਮਚੇ ਜੋ ਛੜਨਾ ਸੋ ਅਸਤਿਰ ਕਰਮਾਨੇ ਜੋ ਹੋਵਨ ਸੋ ਦੂਰ ਪ੍ਰਾਨੇ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਾਹਿ ਤਿਸ ਪਰ ਹਰੇ ਚੰਦਨ ਲੇ ਭੂਤਾਰੇ ਤੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲਮਾਇਆ ਸ਼ਬਦ ਸੁਨਾਈ ਕਿਸ ਕਰੇ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਕ ਸਵਾਨ ਅੰਤਰ ਅਗਨ ਬਾਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨ ਤੇਜਨ ਸਹਿ ਸਮਾਤ ਸੁਨਣ ਦਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕੈ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੂ ਆਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਸਾਈ ਸੁਆਵਿਨ ਚੀਤ ਜੋ ਬਹਿਰਾਏ ਤਾਂ ਸੁਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੁੜੇ ਚੀਤ

ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਇ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਰਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ।

ਲਾਏ। ਮਿਥਿਆ ਤਨ ਤਨ ਕੁਟੰਬ ਸਮਾਇਆ, ਮਿਥਿਆ ਹੋਮੇ ਮਮਤਾ ਮਾਇਆ, ਮਿਥਿਆ ਰਾਜ ਜੋਵਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਮ ਅਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ,

ਪੀਨ ਆਪ ਉਪਦੇਸ਼ ਆਪ ਨਾ ਕਰੇ ਆਪਦ ਜਾਪਦ ਜਨਮੈ ਮਰੇ ਜਿਸਕੇ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪਰ ਜਾਤਾ ਨਾਨਕ ਗੁਣ ਜਨ ਚਰਨ ਪ੍ਰਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪੇ ਮਾਨੇ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਭਾਵ ਸਿਆਣ ਸਗਲ ਤੇ ਰਹਿਤ ਸਭ ਕੁਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਆ ਸਮਾਏ

ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਏ ਤਿਸ਼ਟਾ ਕਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਧਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਡ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸ ਧਿਆ ਕਦਮ ਲਵਾਵੇ ਜੇ ਪ੍ਰਸਾਦ ਸੁਸੇ ਸੂਈ ਜੇ ਮਨ ਆਠ ਪੈਰ ਤਾਕਾ ਜਸ ਕਵੀ ਜੇ ਜੇ ਪ੍ਰਸਾਦ ਤੁਸ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰੁਰਮ ਪ੍ਰਭ ਜੀ ਜਪਤ ਦਰਗਹਿ ਮਹਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸੁਣ ਸਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਤਾ ਕਹਿ ਜੇ ਪ੍ਰਸਾਦ ਤੁਝ ਕੋ ਨਾਮ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵਸਤ ਸਵਾਰੀ ਮੰਤ ਪ੍ਰਭ ਕੋ ਕਬੂ ਨਾਮ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠ ਬੈਠ ਸਤਿ ਸੇ ਧਿਆਈ ਤਿਸੇ ਧਿਆਏ ਜੋ ਇਕ ਲਖੇ ਆਉਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ

ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਪਰੀ ਸਾਧ ਕੇ ਸੰਗ ਮੁਕੂਜਲ ਹੋਰ ਸਾਧ ਸੰਗ ਮਲ ਸਗਲੀ ਖੋਰ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮਹੀਤ ਸਾਧੂ ਕੈ ਸੰਗ ਮਾ ਪੁਨੀਤ ਸਾਧ ਸੰਗ ਕੇ ਸਿਉਣੀ ਬੈਰ ਸਾਧਕ ਸੰਗ ਨ ਬਿਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਓ ਤਾਪ ਸਾਧਕ ਸੰਗ ਤਜੇ ਸਵ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੈ ਸੰਗ ਆਚਰ ਸਹੇ ਸਾਧ ਕੇ ਸੰਗ

ਸਾਧ ਕੇ ਸੰਸਾ ਕੁੱਲ ਉਧਾਰੇ ਸਾਧ ਸੰਸਾਰ ਨਮੀਤ ਕੁਟਮ ਨੇ ਤਾਰੇ ਸਾਧੂ ਕੇ ਸੰਸੋ ਤਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਭਾਵ ਪਲਾਏ ਸਾਧ ਸੰਗ ਅੰਮ੍ਰਿਤ ਗੁਣ ਗਾਏ ਸਾਧ ਕੇ ਸੰਗ ਸਰਬ ਥਾਨ ਗਮ ਨਾਨ ਸਾਧ ਕੇ ਸੰਗ ਸਬਲ ਜਨਮ ਸਾਧ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤੋਂ ਹੋਤ ਨਿਹਾਲ ਸਾਧ ਕੇ ਸੰਗ ਕਲੂਕ ਦਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਾਵਾਂ ਸੁਹੇਲਾ ਸਾਧ ਸੰਗ ਵਿਸਰ ਤਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਨਿਰਦ ਵਸੇ ਨਾਨਕ ਉਦਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪ ਨਿਸਤਰੇ ਸਾਧਕ ਸੰਗ ਲਗੇ ਭਰਮ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਭਈ ਹਿਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨੇ ਦਿੱਤਾ ਵਖਿਆਨੇ ਸਾਧਕੀ ਉਪਮਾ ਤੈ ਗੁਣ ਤੇ ਦੂਰ ਸਾਧਕੀ ਉਪਮਾ ਰੇ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਔਰ ਨ ਪੇਖੇ ਇੱਕ ਸਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇ ਜੈਸੇ ਜਲ ਮੈਂ ਕਮਲ ਹਲੇ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰਜੇ ਜਿਉ ਬਸਦਾ ਕਉ ਖੋਦੇ ਕਉ ਚੰਦਨ ਲੇ ਬ੍ਰਹਮ ਗਿਆਨੀ ਕਾ ਇਹ ਗੁਣਾਓ ਨਾਨਕ ਜਿਉ ਪਾਵਕ ਕਾ ਸਹਿ ਸੁਆਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ

ਕਰਨ ਕਾਰਨ ਪ੍ਰਵੇ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਲ ਨੇ ਜਲ ਥਲ ਮਈਅਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਕਿਨਮੇ ਥਾਵੂ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੇ ਮਾਨੁ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਮਨ ਸਾਸਤ ਰਾਖੇ ਪ੍ਰਭ ਆਵੇ ਤਾਂ ਹਰ ਗੁਣ ਭਾਖੇ ਪ੍ਰਭ ਆਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਣਾਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਅਨਜਾਨ ਜੋ ਤਿਸ ਭਾਵੇ ਸੋਈ ਕਰਾਵੇ ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਣਤ ਵਿਖਿਆ ਮੈਂ ਰਚੇ ਜੇ ਜਾਣਦੇ ਆਪਣਾ ਬਚੇ ਭਰਮੇ ਭੁੱਲਾ ਦੇ ਤਿਸ ਧਾਵੇ ਨਿਮਕਮਾ ਚਾਰ ਕੁੰਡ ਪਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਸ਼ੂ ਨਾ ਆਵੇ ਤਿਸ ਤਤਕਾਲ ਦੇ ਤਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ ਤਾ ਕਾ ਲੇਖਾ ਨਾ ਗਨੇ ਜਗਦੀਸ਼ ਜਿਉ ਪਿੰਡ ਸਭ ਦਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸਕਾ ਬਲ ਨਾਏ ਸਾਧ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਏ ਪੁਨਤੀਓ ਕਬੂ ਉਚ ਨੀਚ ਮੈਂ ਵਸੇ ਕਬੂ ਸੋ ਘਰ ਕਰੰਗ ਅਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬ ਕਾਸ ਪਿਆਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨ੍ਰਿਤ ਕਰੇ ਵੋ ਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਾਂ ਕ੍ਰੋਧ ਵਿਕਰਾਲ

ਗੁਰ ਪ੍ਰਸਾਦ ਨਾਨਕ ਸੱਚ ਕਹੇ। ਕਬੂ ਹੋਏ ਪੰਡਿਤ ਕਰੇ ਵਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਟ ਤੀਰ ਤੇ ਇਸ਼ਨਾਨ, ਕਬੂ ਸਿਧ ਸਾਧਕ ਮੁਖ ਗਿਆਨ, ਕਬੂ ਕੀਰ ਹਸਤ ਪਤੰਗ ਹੋਏ ਜੀਆ, ਨਕ ਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸੁਆਗੀ ਦਿਖਾਵੇ, ਜੋ ਪ੍ਰਭਾਵੇ ਤਿਨੇ ਵਿਨਚਾ ਤਿਵੇ ਨਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾਵ ਨਾ ਕੋਏ, ਕਬੂ ਸਾਧ ਸੰਗਤੇ ਉਹ ਪਾਵੇ, ਉਸ ਸਥਾਨ ਤੇ ਬਹੁ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਕਰੰਗ ਸਦਾ ਸੇ ਪਾਰੋਂ ਕਹਿ, ਸੰਗ ਜਿਉ ਜਲ ਮੈਂ ਜਲਾਏ, ਖਟਾਨਾ ਤਿਉ ਜੋਤੀ ਸੰਗ, ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ। ਸ਼ਲੋਕ ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਬ ਗਲੇ ਅਸ਼ਪਦੀ, ਜਿਸਕੇ ਅੰਤਰ ਰਾਜ ਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋ ਅਨਵੰਤ ਸੋਵਤ ਵਿਸ਼ਟਾ ਕਾ ਜਨਤੇ, ਆਪਸ ਕੋ ਕਰਮਵੰਤ ਕਹਾਵੇ, ਜਨਮ ਰੇ ਭੋਜੋਨ ਪਰਮਾਵੇ, ਤਨ ਭੂਮਿਕਾ ਜੋ ਕਰੇ ਘੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕੀਆਂ ਮੁਕਤਾ ਕਿਸ ਕੁਭਾਵੇ, ਧਨਵੰਤਾ ਹੋਏ ਕਰ ਕਰਵਾਵੇ, ਤ੍ਰਿਣ ਸਮਾਨ ਕੇ ਸੰਗ ਨ ਜਾਵੇ, ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ, ਪਲ ਪੀਤਰਤਾ ਕਾ ਹੋਏ ਬਿਨਾ, ਸਬਦੇ ਆਪ ਜਾਣੇ ਬਲਵੰਤ, ਖਿਨਵੇ ਹੋਏ ਜਾਏ ਪਸਮੰਦ, ਕਿਸੈ ਨਾ ਵਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਉਹ ਤਾਰੇ, ਸਰਮ ਪਾਵੇ ਸਗਲੇ ਵਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਯਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕ ਨਾ ਆਵੇ, ਸਰਬ ਕੀ ਰੇਣ ਜਾ ਕਾ ਮਨੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਇਸ ਕੋ ਸੁਖਨਾਈ ਕੋਏ, ਜਬ ਏ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀ, ਤਬ ਲਗ ਨੇ ਚਲਨਾਏ ਚੀਰ, ਜਬ ਲਗ ਮੋਹ ਮਗਨ ਸਮਾਏ, ਤਬ ਲਗ ਧਰਮ ਨਾਏ ਦੇਸ਼ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰ ਪ੍ਰਸਾਦ ਨਾਨਕੋਂ ਛੁੱਟੇ, ਸਹਿਸ ਕਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨੁਭਵ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ, ਖਪਖਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ ਸਾਸਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨੇ ਹਾਰ, ਇਸਕੇ ਹਾਥ ਕਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਰਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੇ ਸੰਗ, ਬੁਝੇ ਦੇਖੇ ਕਰੇ ਵਿਵੇਕ, ਆਪੇ ਕਾਪੇ ਅਨੇਕ ਮਰੇ, ਨਾ ਬਿਨਸੇ ਆਵੇ ਨਾ ਜਾਏ, ਨਾਨ ਸਦੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਆਪ ਕੀਨੋ ਆਪਣ ਵਿਸਥਾਰ, ਸਭ ਕਿਸ ਕਾਉ ਕਰਨੇ ਹਾਰ, ਉਸਤੇ ਭੈਣ ਕਹੋ ਕਿਸੋਏ, ਥਾਨ ਤਨੰਤਰ ਕੈ ਸੋਏ, ਆਪਣੇ ਚਲਤੇ ਆਪ ਕਰਨੇ ਹਾਰ, ਕੌਧ ਕਰੇ ਰੰਗ ਭਾਰ, ਮਨ ਮੈਂ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿਣ ਜਾਏ, ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ, ਕਿਨੇ ਵਖਿਆ ਨੀ ਸੱਚ, ਸੱਚ ਸਤ ਸਭ ਕੀਨਾ ਕੋਟ ਮਦੇ, ਕਿਨੇ ਵਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰਿਆ ਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕਰ ਕਰ ਸੁਣੀ ਸਰਮ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸ਼ਲੋਕ ਸੰਤ ਸਨ ਜੋ ਜਨ ਪਰੇ, ਸੋ ਜਨ ਉਦਰਨ ਹਾਰ, ਸੰਤ ਕੇ ਨਿੰਦਾ ਨਾਨਕਾ, ਬੋਰ ਬੋਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰਜਾ ਘਟੇ, ਸੰਤ ਕੈ ਦੁਖਨ ਜਮਤੇ ਨਹੀਂ ਛੁੱਟੇ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਅਤੇ ਗੋਰਖਨ ਕੋਏ, ਸੰਤ ਕੈ ਦੁਖਨ ਥਾਨ ਪ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ, ਸੰਤ ਸੰਗ ਨਿੰਦਕ ਭੀ ਤਰੇ, ਸੰਤ ਕੇ ਦੁਖਨ ਤੇ ਮੁਖ ਭਵੇ, ਸੰਤਨ ਕੇ ਦੁਖਨ ਕਾਗ ਜੋ ਲਵੇ, ਸੰਤਨ ਕੇ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤਿਰਕ ਜੋਨ ਕਰਮਾਏ, ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ, ਸੰਤ ਕੇ ਦੁਖਨ ਸਭ ਕੋ ਛਲੇ, ਸੰਤ ਕੇ ਦੁਖਨ ਧੀ ਸਭ ਜਾਏ, ਸੰਤ ਕੇ ਦੁਖਨ ਨੀਚ ਨਿਚਾਏ, ਸੰਤ ਦੁਖੀ ਗਾਥਾ ਕੋ ਨਾਏ, ਨਾਨ ਸੰਤ ਭਾਵੇ ਤਾਂ ਹੋਏ ਵੀ ਗਤ ਪਾਏ, ਸੰਤ ਕਾ ਨਿੰਦਕ ਮਾਤਾਏ, ਸੰਤ ਕਾ ਨਿੰਦਕ ਖਿੰਟਿਕ ਨਾ ਪਾਏ, ਸੰਤ ਕਾ ਨਿੰਦਕ ਮਹਾਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖਿਆਰ ਦੀਨ,
संत के निंदा को सर्वरोह संत के निंदा को सदा विजो संत के निंदा दोख में दोख नान संत पावे ता उसका भी होए मोख संत का दुखी सदा पवित संत का दुखी किसे का निमित संत के दुखी को डान लागे संत के दुखी को सत्यागे संत का दुखी मांकारी संत का दुखी सदा विकारी संत का दुखी जन्मे मरे संत की दुख न सुखते डरे संत के दुखी को ना ही ठाओ नान संत पावे ता ले मिलाए संत का दुखी अद बीजते टूटे संत का दुखी किते काज ना पहुंचे संत के दुखी को ध्यान परमाई है संत का दुखी अजड़ पाई है संत का दुखी अंत दे थोथा जो सास बना मृतक की लोथा संत के दुखी की जड़ किसना आए अपन भी जापे ही खाए संत के दुखी को अपना राखन हार नान संत पावे ता ले वार संत का दुखी ओम बिलाए जो जल भी हुन मछली थरपड़ाए संत का दुखी भूखा नहीं रहा जे ज्यो भाव की धनी द्रापे संत का दुखी छुटे अकेला ज्यो बुआड़ दलखेत माए दुएला संत का दुखी धर्म ते रहत संत का दुखी सदमथिया कहत किरत निंद का तुरही पया नान जो तुज पावे सोए थिया संत का दुखी बिगड़ रूप होए जाए संत के दुखी को दर गए मिले सजाए संत का दुखी सदा सह काई है संत का दुखी ना मरे ना जिवाई है संत के दुखी के पूजना आसा संत का दुखी उड़ चले नरसा संत के दोख न दृश्य कोए जैसा पावे तैसा कोई होए पया कीर्तन मेटे कोए नान जाने सच्चा सोए सब का दिसके वो करने हार सदा सदा दिसको नमस्कार प्रभु की उस्तत करो दिन रात तिसे दया वो सास करा सब कुछ वरते तिसका किया जैसा करे तैसा को थिया अपना खेल आप करने हार दूसर कौन कहे विचार जिसनो कृपा करे तिसा अपन नाम दे बड़पागी नान जन से श्लोक तजो सयान सुरजनो सिमरो हर हर राय का सरमन खो नानक दू भरम पो जाए अष्टपदी मानु की टेक वृथि सब जान देवन को एक है भगवान जिसके दिए रहे अगाए बोन तिसना लागे आए मारे रखे को आप मानु के कृष्णाई हाथ तिसका कुंभू सुखोए तिसका नाम रख कंठ परोए सिमर सिमर सिमर प्रभ सोए नानक बिघन न लागे कोहे उस्तत मन में करन अंकार कर मन मेरे सत व्यवहार निर्मल रसना अमृत पियो सास वेला कर ले जियो नैनो पेक ठाकर का रंग सास संग बिन से सब संग चरण चलो मार गोबिंद मिठे पाप जपिए हर बिंद कर हर कर्म सर्व हर कथा दरगे नानक उजल मथा बड़पा गीते जन जगमाए सास दा हर के गंगाए राम नाम जो करे विचार से तन बंधक नी संसार मन तन मुख बोले।

ਨਾਨਕ ਸੋ ਸੂਖਮ ਸੋਈ ਅਸੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਨ ਚਲਤੇ ਆਪ ਕੀ ਆਪ ਹੀ ਕਰੇ ਆਪਨ ਜਾਪਨ ਦ੍ਰਿਸ਼ਟ ਆਨੰਦ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪਨ ਜੁਗਤ ਰਸਥਾਪੇ ਤਾਪ ਆਪਣਾ ਸੀ ਨਾ ਹੀ ਕਿਸ ਖੰਡ ਧਨ ਧਾਰਿਓ ਬ੍ਰਹਿਮੰਡ ਲੱਖ ਭੇਵ ਪੁਰ ਪ੍ਰਤਾਪ ਆਪ ਜਪਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਤ ਸਗਲ ਸੰਸਾਰ ਉਦਰੇਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬੜਭਾਗੇ ਨਾਮ ਜਪਦ ਪਾਵੇ ਵਿਸਰਾਮ ਨਾਨਕ ਤਿਨ ਪ੍ਰਕੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਇ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮ ਹੀ ਠਲਕਾਨਾ ਜੈਸਾ ਸਾਧਾਨਾ ਜਿਸ ਤੇ ਉਪਜੈ ਤਸਮਾਏ ਸਮਾਏ ਸੁਖ ਨਦਾਨ ਨੂੰ ਬਣਾਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭਜਨ ਏਕੋ ਜਾਨ ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਮਿਰਤਾ ਜਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਪਤੀ ਟੁੱਟੀ ਗਣ ਹਾਰ ਗੋਪਾਲ ਸਰਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਮਿਰਤਾ ਕੋਈ ਨਾ ਆਏ ਰੇ ਮਨ ਮੇਰੇ ਸਦਾ ਜਾਪ ਅਪਨਾ ਸੀ ਪ੍ਰਭ ਆਪੇ ਆਪ ਆਪਨ ਕੀਆ ਕਛ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਮੇਂ ਨਾ ਹੀ ਤੇਰੇ ਕਿਸ ਕਾਮ ਗਤ ਨਾਨਕ ਜਾਪੇ ਹਰ ਨਾਮ ਰੂਹ ਬੰਦ ਹੋਏ ਨਾ ਹੀ ਮੋਏ ਪ੍ਰਭ ਜੀ ਜੋਤ ਸਗਲ ਕਟ ਸੋਏ ਤਨਵੰਤਾ ਹੋਏ ਕਿਆ ਕੋ ਕਰ ਬਹਿ ਜਾ ਸਭ ਕੇ ਤਿਸਕਾ ਦੀਆ ਦਰਬੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਏ ਜੇ ਕੋ ਹੋਏ ਬਹਿ ਦਾ ਤਾਰ ਤੇ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਦਿਉ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉ ਪਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸ਼ਦ ਰਹੇ ਜਿਉ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ

ਆਵਰ ਤਿਆਗ ਤੂੰ ਤਿਸ ਧਾਰ ਜੋਗਿਸ਼ ਕਰੇ ਸੋਈ ਸੁਖਮਾਨ ਭੂਲਾ ਗਾਏ ਫਿਰੇ ਜਾਨ ਕੌਣ ਬਸਦਾਈ ਤੇਰੇ ਸੰਗ ਲਬਡ ਰਿਓ ਰਸ ਲੋਭੀ ਬਦੰਗ ਰਾਮ ਨਾਮ ਜਪਿਸ ਦੇ ਮਾਏ ਨਾਨਕ ਬਸੇ ਤੀ ਕਰ ਜਾਏ ਜਿਸ ਵਖਰ ਕੋ

ਜੈ ਜੰਜਾਲ ਧਨ ਧਨ ਗਏ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਉਪਾਰ ਬਿਰਲਾ ਵਪਾਰੇ ਨਾਨਕ ਤਾਕੇ ਸਤਬਲਿਆਰੇ ਚੰਨ ਸਾਧ ਕੇ ਧੋਤੇ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ

ਜਾਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੇ ਤਿਸਕਾ ਉਹ ਕਰਨੇ ਜੋ ਤਿਸ ਬਿੰਦੂ ਸਰ ਹੋਆ ਨਾ ਹੋ ਜਪ ਜਨ ਸਦਾ ਦਿਨ ਰਹਿਣੀ ਸਪਤੇ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪਵ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਤਾ ਕੀ ਰਹੇ ਸੱਚ ਹਿਰਦੇ ਸਤਮੁਖ ਕਹਿ ਸੱਚੀ ਦੇ ਸਾਚਾ ਕਾਰ ਸੱਚ ਵਰਤੇ ਸਾਚਾ ਪਸਾਰ

ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਪਦੀ ਅਵਨਾਸੀ ਪ੍ਰਮਨ ਮੇ ਰਾਖ ਨਾਨਕ ਮਾਨੁ ਕੀ ਤੂੰ ਪ੍ਰੀ ਤਿਆਗ ਤਿਸਤੇ ਪਰੇ ਨਾਹੀ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰਬ੍ਰਹਮ ਪਰਮੇਸ਼ਵਰ ਗੋਬਿੰਦ।

ਸਾਕਣ ਸੱਜਾ ਕੇ ਸਰਤੋਗ ਸੁਨੇਹਾ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਵੀਸਰ ਕਿਸਮੇ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨਕ ਪੁਰਖਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪੁਰ ਹੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾ ਸਨਾਮ ਧਿਆਵੇ ਸਹੇ ਦੈ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੇ ਫਿਰੇ ਆਵੇ ਜਾਏ ਉਚਨੀ ਦਿਸਗੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਕਰੰਗ ਨਾਨਾ ਮਿਤਕੀ ਨੋ ਮਿਸਤਾਰ ਪ੍ਰਭ ਨਾਸੀ ਏਕੰਕਾਰ ਨਾਨਾ ਜਲਦ ਕਰੇ ਖਿਰਮਾਏ ਪੂਰੇ ਹੋ ਪੂਰਨ ਸਭ ਠਾਏ ਨਾਨਾ ਮਿਤਕਰ ਬੰਤ ਬਣਾਈ ਆਪਣੀ ਕੀਮਤ ਆਪੇ ਭਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰਿ ਨਾਉ।

ਅਰਜਨ ਸਗਲੀ ਮੋਈ ਆਪਣੇ ਚਰਿਤ ਪ੍ਰਭਾਵ ਅਪਣਾਏ ਆਪਣੀ ਕਿਵੇਂ ਦੇ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਬਾਰ ਨਾਨਕ ਬਲਿਹਾਰੀ ਸ਼ਲੋਕ ਸਾਧ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ

ਸੇਵਕ ਕਿਨੋ ਸਦਾ ਨਿਹਾਲ। ਬੰਧਨ ਘਾਟ ਮੁਖ ਜਨ ਭਇਆ, ਜਨ ਬਣ ਦੂਪ ਰੰਗੇ ਆਇਸ਼ ਪੁੰਨੀ ਸਰਦਾ ਸਭ ਪੂਰੀ, ਰਵ ਰਿਆ ਸਤਸੰਗ ਹਜ਼ੂਰੀ, ਜਿਸਕਾ ਸਾਧਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੇਰਾ ਖੇ ਗੁਰਪ੍ਰਸਾਦ ਕੁਬਿਰ ਲਾਲਾ ਖੇ, ਸੋ ਕਿਉਂ ਵਿਸਰੇ ਜੇ ਵਿਕਤੇ ਕਾਂਡੇ, ਜਨਮ ਜਨਮ ਕਾ ਟੁੱਟਾ ਕਾਂਡੇ, ਗੁਰ ਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋਇਆ।

ਬਿਨ ਭਗਤੀ ਤਨ ਉਸੀ ਸ਼ਾਰ ਸਰਬ ਕਲਿਆਣ ਸੂਤ ਨਿਤ ਨਾਮ ਮੂੜ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਉਪਤ ਨਾਸ ਨਾਨਕ ਨਾਮ ਜਪੋ ਗੁੰਦਾ ਸੁਭਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਏ ਸੁਆਓ ਨੇਤਰੋ ਪੇਗ ਦਰਸੁਕ ਹੋਏ ਮਨ ਵਿਖਸੇ ਸਾਸ ਚੰਤ ਹੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਕਹੂ ਪਾਵੇ ਸੰਗ ਏਕ ਵਾਦੀ ਜਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਸੁਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਦੁਖ ਭਗਤ ਵਛੜ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਖੰਡਾ ਕਰਤ ਬਿਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸਨ ਪੁਰਖ ਭਗਵਾਨ ਸਰਵੇ ਕੁੰਡ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਅਰਨੀਤ ਪਾਲੀ ਸੋ ਕਰਨੀ ਸੋ ਬਾਤਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਉ ਨਿਵਾਸ ਸਰਵ ਸੁਖ ਨਾਨ ਪ੍ਰਗਾਸ ਸ਼ਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਪਰੀ ਜਬ ਆਕਾਰ ਕ੍ਰਿਸ਼ਨਾ ਦਿਸ਼ਟੇ ਤਾ ਪਾਪੁਨ ਤਬ ਕਹਿਤੇ ਉਤਾ ਜਬ ਧਾਰੀ ਆਪਨ ਸੁਨ ਸਮਾਧ ਵੈਰ ਵਿਰੋਧ ਕੇ ਸੰਕਮਾਦ ਜਬ ਇਸਕਾ ਬਨ ਚੇਣ ਨਾ ਜਾਪਤ ਤਬ ਹਰ ਸੋ ਕੋਖ ਸੇ ਵਿਆਪਤ ਜਬ ਆਪਣੇ ਆਪ ਆਪ ਬਾਰ ਬ੍ਰਹਮ ਤਮ ਹੋਕ ਹੋਵਦ ਭਰਮ ਆਪਨ ਖੇਲ ਆਵਰਤੀਜਾ ਨਾਨਕ ਕਰਨੇ ਹਾਰਨ ਦੂਜਾ ਜਬ ਹੋਵਦ ਪ੍ਰਭ ਕੇਵਲ ਧਨੀ ਤਬ ਬੰਦ ਮੁਦ ਕੋਕ ਸਕੋ ਕਰੀ ਜਬ ਏ ਕੈ ਰਗਮ ਪਾਰ ਤਬ ਨਰ ਸੁਰ ਕੋ ਕੌਣ ਅਵਤਾਰ ਜਾਪ ਨਿਰਗੁਣ ਪ੍ਰਭ ਸਹਿ ਸਵਾਏ ਤਬ ਸਿ ਸਖਤ ਕਹੋਕ ਦਟਾਏ ਜਬ ਆਪ ਹੈ ਆਪ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪਨ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਗਮ ਪਾਰ ਆਪਣਾ ਸੀ ਸੁਖਿਆ ਆਪਣੇ ਆਸਨ ਤੈ ਜਨਮ ਕੋ ਕਾਮ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਦੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕੋ ਕਹਿ ਧੋਤਾ ਜੈ ਨਿਰੰਜਨ ਨੰਕਾਰ ਨਿਰਮਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸ਼ਲ ਸਿਦਰ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਣ ਕਰਾਵਣ ਕਰਨੇ ਹਾਰ ਨਾਨਕ ਕਰਦੇ ਗਾਨਾ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸਦ ਭਾਏ ਜੈ ਸਰਵ ਕਲਾ ਆਪੇ ਪ੍ਰਭੀਨ ਤੈ ਵੇਦ ਕਦੇਵ ਕਾ ਕਉ ਚੀਨ ਜਬ ਆਪਣੇ ਆਪ ਆਪ ਉਰਧਾਰੇ ਤੋ ਸਗਨ ਸਗਨ ਕਾ ਵਿਚਾਰੇ ਜੈ ਆਪ ਨੂੰ ਉਚਾ ਆਪਣਾ ਮਨੇਰਾ

ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਿਸ ਪਰੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਮਿਸਦਾਰ ਜਦ ਭਾਵੇ ਤਾਂ ਸਿਸ਼ਟ ਭਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪ ਨੂੰ ਸੂਤ ਸਭ ਜਗ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਸਤਕਾ ਵੇਤਾ ਨਾਨਕ ਸਰਨ ਸਿਸ਼ਟ ਕਾ ਜੇਤਾ ਜੀ ਅੰਦਰ ਸਰਦਾ ਕੇ ਹਾਰ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਸੁਕੋਏ ਨ ਮਾਰੇ ਸੋ ਭੂਆ ਜਿਸ ਮਨੋ ਸਾਰੇ ਤਿਸਦਾ ਜਬਰ ਕਹਾ ਕੋ ਜਾਏ ਸਤਸਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਆਗੇ ਸਮਾਧ ਅੰਤਰ ਬਾਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਬਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭੇ ਉਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਵਿਆਹ ਪ੍ਰਿਤਪਾਲੇ ਜੀਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਕਹਿ ਨਾਏ ਤਿਸ ਕੀ ਆਸ ਮਿਰਥੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦ ਪਾਈ ਇਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਮਸਿਆ ਨਿਰੰਕਾਰ ਬੰਧਨ ਧੋਰ ਪੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪਰਵਾ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਧਰਨ ਕਾਏ ਸੁਆਓ ਆਠ ਪੈਰ ਪ੍ਰਭ ਵੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨੋ ਵਧੇ ਸਿਰ ਦੇ ਵਸਾਓ ਮਨ ਇਸ ਚੇ ਨਾਮ ਬਲ ਪਾਵੋ

ਵਾ ਭਾਰੀ ਦਰਗੈਨ ਵੇਖ ਕੇ ਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਵੋਰ ਨਾ ਆਵੇ ਜਾਏ। ਤਿਸਤੇ ਦੂਰ ਕਾਕੋ ਜਾਏ, ਉਬਰੇ ਰਾਖਣ ਹਾਰ ਧਿਆਏ। ਨਿਰਭਉ ਜਪੇ ਸਗਲ ਭਾਉ, ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁਖ, ਨਾਮ ਜਪਤ ਮਨ ਹੋਵੋ ਸੂਖ। ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋਈ ਨ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਗੀ ਦਿਸ਼ਟ, ਦਰਸ਼ਨ ਪੇਖ ਦੋ ਦ੍ਰਿਸ਼ਟ। ਚੰਨ ਕਮਲ ਜਾ ਕੇ ਅਨੂਪ ਸਮਲ ਦਰਸ਼ਨ, ਸੁੰਦਰ ਹਰ ਰੂਪ। ਧਨ ਸੇਵਾ ਸੇਖ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਵਸੇ ਸੋਤ ਨਿਹਾਲ, ਤਾਕੇ ਨਕ ਨ ਨਿਕਟ ਨਾਵਤ ਕਾਲ। ਅਮਰ ਭੈ ਅਮਰਾਪਤ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸ਼ਲੋਕ ਗਿਆਨ ਅੰਜਨ ਗੁਰਦਿਆ, ਗਿਆਨ ਦੇਰ ਵਿਨਾਸ। ਹਰ ਕਿਰਪਾ ਦੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਪਦੀ। ਸੰਤ ਸੰਗ ਅੰਤਰ ਵਾਪ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਰਬ ਸਮਿਗਰੀ ਇਸ ਘਟ ਮਾਏ, ਅਨਕਰੰਗ ਨਾਨਾ ਦਿਸ਼ਟਾਏ। ਨੌਨੇ ਦੇ ਮਨਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸਰਾਮ। ਸੁਣ ਸਮਾਧ ਅਨੰਤ ਨਾਦ, ਕਹਿ ਨ ਜਾਏ ਚਰਜ ਵਿਸਮਾਧ। ਤੈਨ ਦੇਖਿਆ ਜਿਸ ਆਪ ਦਿਖਾਏ, ਨਾਨ ਤੇ ਜਨ ਸੋਜੀ ਪਾਏ। ਸੋ ਅੰਤਰ ਸੋ ਬਾਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਧਰਨ ਮਾਇਆ ਕਾਸ ਪਿਆਲ, ਸਰਵ ਲੋਕ ਪੂਰਨ ਬਿਰਤਪਾਲ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ। ਪੌਣ ਪਾਣੀ ਬੇਸੰਤਰ ਮਾਏ, ਚਾਰ ਕੁੰਡ ਦੈ ਦਿਸ਼ੇ ਸਮਾਏ। ਤਿਸਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਭਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੇ ਸੂਰ ਨਕੱਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਵ ਡੋਲ ਨ ਕਤੂ ਕਬੂ ਡੋਲੇ। ਸਰਵ ਕਲਾ ਕਰ ਖੇਲੇ, ਖੇਲ ਮੋਲ ਨ ਪਾਈਐ ਗੁਣੇ ਅਮੋਲ। ਸਰਵ ਜੋਤ ਮੈਂ ਜਾਗੀ ਜੋਤ, ਧਾਰਿਓ ਸਵਾਮੀ ਓਤ ਪੋਤ।

ਨਾਮ ਸੰਗ ਰਚਨ ਜਿਨ ਜਾਤਾ ਦਿਸਕੀਏ ਰਹਿਤ ਸਤ ਵਚਨ ਸਾਧੁ ਸਭ ਕਹਿ ਜੋ ਜੋ ਹੋਇ ਸੋ ਹੋਇ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅੰਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜੇ ਸਾਹਿਬ ਜਨਾਏ ਨਾਨਕ ਤੇ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਵਨੈਣ ਆਪੇਖਣ ਆਰਾ ਸਗਲ ਸਮਗਰੀ ਜਾ ਕਾ ਤਨਾ ਆਪ ਨ ਜਸ ਆਪ ਹੀ ਸੁਣਾ ਆਪ ਨ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਈ ਬੁਰਾ ਉਰੇ ਕਹੋ ਕਨੇ ਕਸ਼ ਕਰਾਇਆ ਪਲਬ ਕਰਤੂਤ ਅਦਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਦਾਰੀ ਸਭ ਸਾਜ ਓਤ ਬੋਧ ਆਪ ਸੰਗਰਾਹ ਚ ਤਾਂ ਕੀ ਗਤਮਿੰਦ ਕਹੀ ਨਾ ਜਾਏ ਦੂਸਰ ਹੋਏ ਤੇ ਸੋਚੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਬਦਵੰਤ ਜੀਵਨ ਮੁਕਤ ਜਿਸਰ ਦੇ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਹੈ ਸਵਾਓ ਜਨ ਕੇ ਸੰਗ ਜਿਤੇ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਵੇ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਰੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਗ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੇ ਉਤਰੇ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਰ ਸੰਗ ਅਗਨ ਸਾਗਰ ਤਰੋ

ਸੰਗ ਬਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮਦਰਸ ਪੀਓ ਚਚਤ ਬੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਗੁੰਜਨ ਪੂਰਨ ਕਿਰਪਾਲ ਸਿਮਰ ਸਿਮ ਨਾਮ ਵਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀ ਕਲਾਲ ਏ ਰਤਨ ਸੁਤ ਕਮਾਵਤ ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਬਲ ਜੀਵਨ ਸਬਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਆਨੰਦ ਘਰੇ ਪ੍ਰਭ ਗਾਜੇ ਪਰ ਢੇ ਗੋਪਾਲ ਮਹਾਤ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ।

ਤੇਰੇ ਸੇਵਕ ਕੀ ਸੇਵਾਲ ਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਰਸਨਾ ਕਹਤੇ ਕਰ ਪ੍ਰਸਾਦ ਅਮ੍ਰਿਤਧਾਰੀ ਨਾਨਕ ਨੇ ਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਗਗਰ ਝੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਵ ਇੱਛਾ ਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ।

ਪਾਠ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨੌ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਦਰ ਤਤਕਾ ਬੇਤਾ ਸੰਦਾਸੀ ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਏ ਹੁਣ ਨਿਧਾਨ ਜਪੇ ਮਨ ਕੋਏ ਸਭ ਜੁਮੇ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ ਵੇਦ ਵਖਾਣੀ ਸਰਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਬਰਾਤ ਸਾਹ ਸੰਘ ਮਿਟੇ ਸੰਤ ਕਿਰਪਾ ਦੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਹ ਸਣ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ।

ਆਕਾਰ ਫਿਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਸੁ ਕਰ ਲੈ ਜਾਏ

ਸਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ ਸੜਕਾ ਇਸ਼ਨਾਨ।

ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਦੇਖੋ ਆਖੈ ਬੋਲ ਵਿਗਾੜ ਤਾਂ ਲਿਖਿਐ ਸਿਰ ਕਾ ਵਾਰਾਂ ਕਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ।

ਧਰਮਦੁਆਰੇ ਗਾਵੈ ਚਿੱਤ ਗੁਪਤਲਾ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਣੀਆਂ ਮਨ ਮੋਹਨ ਸੁਰਗਾ ਮਚ ਪਾਇਆਲੇ ਗਾਵਨ ਰਤਨ ਪਾਏ ਤੇਰੇ ਅੜਤਰ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੈ ਜੋ ਤੁਧ ਪਾਵਨ ਰਚੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਿਮੈ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਈ ਹੈ ਭੀ ਹੋਸੀ ਦਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਦੀ ਵਡਿਆਈ ਜੋ ਤੁਧ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੁ ਸਾਹਿਬ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੈ ਪ੍ਰਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਿਸੇ ਆਦੇ ਸੋ ਆਦਾ ਨੀਲਾ ਨਾਦ ਨਾਹ ਜੁਗ ਜੁਗੇ ਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘੜਘੜ ਵਾਜਹਿ ਨਾਦ ਆਪ ਨਾਥ ਨਾਥੀ ਸਵਦਾ ਕੀ ਰਿਸ ਦੇ ਅਵਰਾ ਸਾਧ ਸੰਜੋਗ ਵਜੋਦ ਕਾਰ ਚਲਾਵੈ ਲਿਖੇ ਆਵੈ ਭਾਗ ਆਦੇ ਤਿਸੇ ਆਦੇ ਸੋ ਆਦ ਨੀਲ ਨਾਦ ਨਾਹ ਜੁਗ ਜੁਗੇ ਕੋ ਬੇਸੋ

ਘੜੀਆ ਸਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ।

ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤਮ ਭੇਵੇ ਨਮਸਤਨ ਜਨਮੇ ਨਮਸਤਨ ਸੋਬਨਵੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਨ ਜਰਾਰਨ ਨਮਸਤਮ ਕਰਤਾਰਨ ਮੋਹ ਸਰਵ ਤੰਦੇ ਨਮੋ ਸਤ ਵੰਦੇ ਨਮਸਤ ਨਿਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਰਾਗੇ ਨਮਸਤ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਦਿਆ ਕਰਤਾ ਨਮੋ ਸਰਵ ਹਰਤਾ ਨਮੋ ਜੋ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਸ਼ੰਤ ਪ੍ਰਸਾਦ ਅਰੂਪੈ ਨੂਪੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਬੇ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨਿਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਵੰਜ ਹੈ ਜੂਜ ਹੈ ਜੰਜ ਹੈ ਮੀਕ ਹੈ ਰਫੀਕ ਹੈ ਦੰਦ ਹੈ ਮੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅਲਾਹ ਹੈ ਅਜਾ ਹੈ ਅਨੰਦ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਲੰਬ ਹੈ ਸਮ ਹੈ ਗਮ ਹੈ ਤੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਗੌਣੇ ਨਮੋ ਸਰਬ ਪੌਣੇ

ਨਿਰਤ ਨਿਰਤੇ ਨਮੋ ਨਾਦ ਨਾਦ ਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪਰਵੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕ ਬਿਨਾ ਨੇਕਲੰਕੀ ਸਰੂਪੇ ਨਮੋ ਰਾਜ ਰਵੇਸ਼ਰਮ ਪਰਮ ਰੂਪੇ ਨਮੋ ਜੋਗ ਜਵੇਸ਼ਰਮ ਪਰਮ ਸਿੱਧੇ ਨਮੋ ਰਾਜ ਰਵੇਸ਼ਰਮ ਪਰਮ ਬਿਰਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਰੋਗ ਮਾਤਾ ਭੀਕੀ ਭਰਮੀ ਭੋਗੀ ਭੁਗਤੇ ਨਮੋ ਜੋਗ ਜਵੇਸ਼ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸਧਰਮੇ ਨਮੋ ਰੋਗ ਹਰਤਾ ਨਮੋ ਰਾਹ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੇ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟਿਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਰਵ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਰਧੰਗ ਅਗਮੋਗ ਹਰਤਾ ਪਰਮ ਪਰਮ ਪਰਮੇਸ਼ਰ ਪਰੋਸ਼ ਪਾਲਨ ਸਦਾ ਸਰਦਾ ਸਿੱਧਾ ਤਾ ਦਿਆਲ ਸ਼ੇਦੀ ਭੇਦੀ ਨਾਮ ਕਾਮ ਸਮਾਤੁ ਪਰਾਜੀ ਸਮਾ ਸਦਾਮੰ

ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜੀ ਅਵਧੂਤ ਰੂਪ ਵਿਸ਼ਾਲ ਨਾਮ ਠਾਮ ਨਜਾਤ ਜਕ ਰੂਪ ਰੰਗ ਨ ਰੇਖ ਆਦਿ ਪੁਰਖ ਧਾਰ ਮੂਰਤ ਜੋਨ ਆਦਿ ਸੇਖ ਦੇਹ ਸੋ ਨ ਭੇਜ ਜਕ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਸਾਵੇ ਫੈਲੇ ਔਰ ਨਾਗ ਨਾਮ ਕਾਮ ਵਿਹੀਨ ਬਿਗ ਧਾਮੂ ਨ ਜਾਹੇ ਸਰਬ ਮਾਨਸ ਪੁੱਤਰ ਮਾਨਸ ਦੇ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਬਰੇਕ ਦੇ ਪੇਵ ਨ ਜਾਣੀ ਜੇ ਬੇਦ ਔਰ ਕਦੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕੇ ਜੇਵ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਵਿਹੀਨ ਚਗਰ ਬਕਰ ਬਿਰੇ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦੇਵਨਾਥ ਮੂਰਤ ਆਪਿਓ ਸਭੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਵਿਸਰਚਿਓ ਸੁਭੰਭੋ ਗਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨਾਰੰਗ ਜਾਕੈ ਜਾਤ ਪਾਤ ਨਾਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਾਇ ਕਾਮ ਆਪ ਰੂਪ ਅਮੀਕ ਨੁਸਤੇਕ ਪੁਰਖ ਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ

ਹੈ ਮੰਦ ਹੈ ਭਗਤ ਹੈ ਮਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਤਿੰਤ ਹੈ ਸੁਨਿੰਤ ਹੈ ਲਿਖੈ ਦੇਖੈ ਲੀਖੈ ਭੀਖੈ ਡਾਹੇ ਗਾਹੇ ਸੰਭੈ ਗਮੈ ਅਨੀਲ ਹੈ ਨਾਦ ਹੈ।

ਮੁਕਤਾਰ ਸਾਵਲ ਚੰਦ ਤੁਆ ਪ੍ਰਸਾਦ ਨਮੋ ਨਰਕਨਾ ਸਹਿਜਦੇ ਪ੍ਰਗਾਸੇ ਨੰਗਨ ਸਰੂਪੇ ਭੰਗਮ ਭੂਤੇ ਪਰਮਾਤਮ ਪਰਮਾਤੇ ਸਦਾ ਸੰਸਾਧੇ ਗਾਧ ਸਰੂਪੇ ਨਿਰਵਾਦ ਭੂਤੇ ਅਨੰਗੇ ਨਾਮੇ ਤ੍ਰਿਭੰਗੀ ਤ੍ਰਿਕਾਮ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨ ਪੋਤਰੇ ਪੁਤਰੇ ਨ ਸਤਰੇ ਨ ਮਿਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨ ਸਾਕ ਸਰੀ ਕਹਿ ਮਿਤੋ ਅਮੀ ਕਹਿ ਸਦੇ ਪ੍ਰਵਾਹ ਹੈ ਜੈ ਹੈ ਜਾ ਹੈ ਭਗਤੀ ਛੰਦ ਤੁਆ ਪ੍ਰਸਾਦ ਕੇ ਹਾਜ਼ਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇ ਸੁਲ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਉਸਰਨ ਚਰਾਗ ਹੈ ਕੇ ਕਾਮਨ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜ਼ੀ ਦਹਿੰਦ ਹੈ ਕੇ ਰਾਜ ਕਰ ਹਿੰਦ ਹੈ ਕਰੀਮ ਉਲ ਕਮਾਲ ਹੈ ਕੇ ਉਸਨ ਜਮਾਲ ਹੈ ਗਨੀਮ ਉਲ ਖਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸ਼ਕਿਨ ਹੈ ਰਾਸ ਉਲ ਬਕਿਨ ਹੈ ਕਲੰਕਨ ਬਣਾਸ ਹੈ ਸਮਸਤ ਉਲ ਨਿਵਾਸ ਹੈ ਗੰਜਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤ ਉਲ ਜਬਾ ਹੈ ਕੇ ਸਾਹਿਬ ਕਰਾ ਹੈ ਕੇ ਨਰਕਮ ਬਣਾਸ ਹੈ ਬੈਸ ਤੁਲ ਨਿਵਾਸ ਹੈ ਕੇ ਅਸਰ ਉਲ ਗਵਨ ਹੈ ਮੀਸ ਉਲ ਰੋਨ ਹੈ ਤਮਾ ਉਲ ਤਮੀਜ ਹੈ ਸਮਸਤ ਉਲ ਈਸ ਹੈ ਪਰਮ ਪਰਮ ਈਸ ਹੈ ਸਮਸਤ ਉਲ ਅਧੀਸ ਹੈ ਦੇਸ ਉਲ ਅੜੇਖ ਹੈ ਹਮੇਸ ਉਲ ਭੇਖ ਹੈ ਜਮੀਲ ਜਮਾ ਹੈ ਮੀ ਕਲਮਾ ਹੈ ਕਰੀਮ ਉਲ ਕੁਮਾਰ ਹੈ ਕੇ ਜੁਰਤ ਜਮਾਲ ਹੈ ਕੇ ਅਚਲਮ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਨੰਗ ਹੈ ਕੇ ਮਿਤੋ ਭੰਗ ਹੈ ਮਦਭਾਸ ਛੰਦ ਪ੍ਰਸਾਦ

ਜੰਗ ਆਸਨ ਭੰਗ ਗਤਮਿਤ ਪਾਰ ਗੁਰੂ ਜਲ ਥਲ ਮਹੰਤ ਦਿਸ ਵਿੱਚ ਜਲ ਥਲ ਅਮੰਡ ਦਿਸ ਵਿੱਚ ਭੰਡ ਜਲ ਥਲ ਮਹੰਤ ਦਿਸ ਵਿੱਚ ਬੇਅੰਤ

ਜੁਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮ ਭਰਮ ਗੰਜੇ ਲੇਖੇ ਭਜੰਗ ਪ੍ਰਜਾਸਨ ਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਲ ਨਾਮੇ ਸਮਸਤਲ ਨਿਵਾਸੇ ਨਿਕਾਮ ਵਿਭੂਤੇ ਸਮਸਤਲ ਸਰੂਪੇ ਨਿਕਰਮ ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ ਸਦਾ ਸਚਦਾਨੰਦ ਸਤਰਮ ਪ੍ਰਣਾਸੀ ਕਰੀਮ ਕੁਵਿੰਦਾ ਸਮਸਤਲ ਨਿਵਾਸੀ ਅਜਾਏ ਵਿਭੂਤੇ ਗਜਾਏ ਗਰੀਮ ਗਨੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ ਚਤਰ ਚਕਰਵਰਤੀ ਚਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦੁਆਏ ਪ੍ਰਸਾਦ ਸੋਈਐ ਸਰਾਵ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਿਨ ਸੁਧ ਸਦਾਧਿਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਆਰੇ ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਬੁਝਾਨ ਕੇ ਭੂ ਪਲੇ ਬਿਦਨ ਆਵਤ ਸੀਸ ਨਜਾਤ ਵਿਚਾਰੇ ਤੇ ਪੈ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਈ ਪਾਏ ਪਧਾਰੇ ਜੀਤ ਪਿਰੇ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੂੰਜ ਤਗੂੜ ਗਜਾਨ ਕੇ ਸੁੰਦਰ ਹਿੰਸਤ ਆਏ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ

ਜਈਆ ਤੋਰਤ ਦੇਸ ਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੂੰ ਹਾਰ ਸੁਬਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸ੍ਰੀ ਸਭ ਕੋਸਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ

ਤਾਂ ਕੋ ਕਰਪਾਨ ਮੰਤ ਮਾਂ ਮੂੜ ਕਸਭੇ ਨ ਜੰਤ ਮਾਂ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਾ ਪਿਆਪ ਆਪਣੀ ਬੁੱਧ ਜੇਤੀ ਬਣਨ ਭਿੰਨ ਭਿੰਨ ਤੁਤੇਤੀ।

ਇੱਕ ਵਰਤਾ ਦੁਸ਼ਲੋਕ ਇਨਕੋਸ਼ਾ ਕਰਤਾ ਸ੍ਰੀ ਤੁਜਾ ਭੈ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵਾਂਛਤ ਬਲ ਪਾਵੇ ਸੋਏ ਦੂ ਅਨੰਦ ਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾ।

ਸਭ ਸਵਰਨ ਸਭਨਾ ਗੱਲਾਂ ਸਮਰਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸੈ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇਓ ਸਿਆ ਜਿਨ ਇੱਛਾ ਸਭ ਬੁਝਾਈਆਂ

ਤੇਰੇ ਵਜੋਂ ਕਿਆ ਕਰੇ ਵਿਚਾਰੀਆ ਏ ਤੁਜ ਬਾਤ ਸਿਮਰਤ ਕੋਹੇ ਨਾਏ ਕਿਰਪਾ ਕਰਮਨ ਵਾਰੀਆ ਏ ਸੁਨਾਉ ਥਾਉ ਨਾਏ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।

ਵਾਹਿਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ। ਕਹੇ ਨਾਨਕ ਜਿਸਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰਿਓ ਕਤ ਕੀ ਕਰਾ ਕਹਾਣੀ ਕਰਾ ਕਹਾਣੀ ਕਤ ਕਿਰੀ ਕਿ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਖਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਰਮ ਭੁਲਾਇਆ ਮਾਇਆ ਤਮੋਣੀ ਤਿਨੇ ਕੀਤੀ ਜਨ ਟਕੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਟੋ ਜਨਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਉਹ ਕੁਟੰਬ ਤੂੰ ਜੇ ਦੇਖਦਾ ਚਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚਲੇ ਨਾ ਤਿਸ ਨਾਲ ਕਿਉਂ ਜਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪਛੋਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।

ਜੰਦ ਸਖੇਲ ਤੇਰਾ ਕਿਆ ਗੋਆ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਏ ਜਿਨ ਜਗਤ ਪਾਇਆ ਕਹੇ ਨਾਨ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਣ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸਤ ਦੁਭਾਇਕ ਵੇਗ ਪਰਸਨ ਆਇਆ ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸਨੂੰ ਆਪ ਤੁਠਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ ਕਹੇ ਨਾਨ ਚਾਲ ਭਗਤਾ ਜੁਗੋ ਹੋ ਜੁਗ ਨਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਸ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਇਹੋ ਸੋਏ ਲਾ ਸ਼ਬਦ ਸੁਹਾਵਾ ਸ਼ਾਬਦੋ ਸੁਭਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨ ਸੇ ਪਵਿੱਤ ਜਿਨੀ ਗੁਰਮੁਖਾਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਉਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲਗਾ ਮਨ ਮਨੋ ਵਸਾਰਿਆ ਵੇਦਾ ਮੇ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬਿਤਾਲਿਆ ਕਹੇ ਨਾਨ ਜਿਨ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ ਜਨਮ ਰਤਨ ਜਿਨ ਕੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਹਿ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਾਰੇ ਪੜਨੇ ਗੁਰਬਿਨੇ ਉਪਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹੇ ਨਾਨ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਚੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਿਸੇ ਨਾ ਜਾਣੀ ਚੱਜਨ ਕਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨ ਸਤਿਗੁਰੂ ਵਾਚੋ ਹੋਰ ਕੱਚੀ

ਗਾਏ ਵਾ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਵਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਸ ਜਿਹੜਾ ਉਸ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਵਜਾਏ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਵਾਜੋ ਤੱਤੇ ਸਾਰ ਨ ਜਾਣੀ ਦਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸ ਨੂੰ ਮਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਿੜਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੇ ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ

ਭਲਾ ਪਾਇਆ ਲਿਪਸੜ ਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵਲਾ ਗਿਤਨ ਵਿਚੇ ਮਾਇਆ ਪਾਇਆ ਹਰੇ ਆਪ ਮੋਲ ਗਏ ਮੁੱਲਾਂ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਬਿਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੋਲ ਗਏ ਭਗਤ ਨਾ ਕੇ ਨਾਨਕਾ ਜਿਨਾਂ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਨਿਟ ਜਪਿਓ ਜੀਉ ਲਾ ਕੱਟਿਓ ਦਿਹਾੜੀ ਇਹੋ ਧੰਨ

ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿਤੇ ਚਿਰਾ ਰਸ ਪੱਲੇ ਨਾ ਪਾਏ। ਹਾਰਸ ਪਾਏ ਪੱਲੇ ਪੀਏ, ਹਾਰਸ ਬੋੜ ਨਦਿਸ਼ਨਾ ਲਾਗੇ ਆਏ। ਵਾਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰਾਂ ਨਸਾ ਵਿਸਰੇ ਜਾਂ ਹਰ ਵਸੇ ਮਨਾਏ। ਸ੍ਰੀ ਰਾਮ ਰਿਆ ਹਰ ਤੁਮੇ ਜੋਤ ਰੱਖੀ, ਤਾਦੂ ਜਗ ਮੈਂ ਆਇਆ। ਜੋਤ ਰੱਖੀ ਤਦ ਵਿੱਚ ਤਾਦੂ ਜਗ ਮੈਂ ਆਇਆ। ਆਪੇ ਮਾਤਾ ਆਪੇ ਪਿਤਾ, ਜਨ ਜਿਉ ਪਾਏ ਜਗਤ ਕਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸਿਸ਼ਕਾ ਮੂਲ ਰਚਿਆ, ਜੋਤ ਰਾਖੀ ਤਾਦੂ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਕੀ। ਗ੍ਰਹਿ ਮੰਦਰ ਬਣਿਆ ਗਾਓ ਮੰਗਲ ਨੇ ਸਕੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਅਰਜ਼ ਭੋਗੋ।

ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ। ਸੱਚ ਧਿਆਵੇ ਜਾਂ ਦੁੱਧ ਪਾਵੇ ਗੁਰਮੁਖ ਜਿਨਾ ਬੁਝਾਵੇ। ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੋਇਲਾ ਸੱਚੇ ਕਰ ਗਾਵੇ। ਅਨੰਦ ਸਲੋਮੜ ਭਾਗੀ ਉਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਲਮ ਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨਹਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਪਰ ਪੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀਓ। ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇ, ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਹੰਕਾਰ ਲੋਭ ਚ ਅਹੰਕਾਰ, ਕਾਮ ਕ੍ਰੋਧ ਅਹੰਕਾਰ ਚ ਕਾਮ ਕ੍ਰੋਧ ਹਰ ਲੋ ਮੋਹ ਬਸ ਚਲੇ ਸਭੈ ਬਲ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ।

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ। ਵਾਹਿਗੁਰੂ ਸਾਹਿਬ ਜੀਓ।

ਦਿਨ ਤੇ ਪਹਿਰ ਪੈਰ ਤੇ ਘਰੀਆਂ ਆਪ ਕਟੇ ਤਨ ਸ਼ੀਜੇ ਕਾਲ ਹੇਰੀ ਫਿਰੇ ਬਦਕ ਜਿਉਂ ਕਹੋ ਕਵਨ ਬਿਦ ਕੀਜੇ ਦਿਨ ਤੇ ਪਹਿਰ ਪੈਰ ਤੇ ਘਰੀਆਂ ਆਪ ਕਟੇ ਤਨ ਸ਼ੀਜੇ ਕਾਲ ਹੇਰੀ ਫਿਰੇ ਬਦਕ ਜਿਉਂ ਕਹੋ ਕਵਨ ਬਿਦ ਕੀਜੇ।

ਕਾਇਦਾ ਪਾਈਐ ਹੋਰ ਹਿਕਮਤ ਹੁਕਮ ਗੁਹਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੇ ਸਤਿਗੁਰ ਪਾਇਆ।

tikai sāksim tēcļu tanvā dienas, atkārt džogu, pēc tā paģis vārds un diģetēdā. Ģeram par un sīrijā, sadīvā šeit kirtiem sarunu kitā, es atgur remt, kan horbī kirtiem dījā bakšan karan, āhun mē benti karangās atkārt džogu, pēc tā paģi grumēļi sīngģi, ģerdā bāli, un apasu džo saivanā, amrita vēļidā formān hē, ਉਸ ਦੀ ਵਿਚਾਰ ਆਪਾਂ ਸਰਵਨ ਕਰੀਏ ਜੀ ਉਪਰੰਤ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋਣੇ ਨੇ ਭੋਗ ਤੋਂ ਉਪਰੰਤ ਦਿਨ ਦਾ ਦੀਵਾਨ ਸਜੇਗਾ ਸੋ ਬੇਨਤੀ ਹੈ ਸਾਰੇ ਮਾਈਪਾ ਦੇ ਚਰਨਾਂ 'ਚ ਵੱਧ ਚੜ੍ਹ ਕੇ ਆ ਕੇ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਬਾਣੀ ਸਿਮਰਨ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੀਏ ਜੀ ਆਓ ਸਰਵਨ ਕਰੋ ਕਥਾ ਤੀਹ ਅਗਸਤ ਜੋ ਅਗਲਾ ਵੀਕ ਆ ਰਿਹਾ ਹੈ ਉਸ ਦਿਨ ਨੂੰ ਸਾਹਿਬਾਂ ਦਾ ਨਿਸ਼ਾਨ ਸਾਹਿਬ ਗੁਰੂ ਕਾ ਨਿਸ਼ਾਨ ਸਾਹਿਬ ਉਸ ਦੀ ਸੇਵਾ ਵੀ ਹੋਣੀ ਹੈ ਸੋ ਬੇਨਤੀ ਹੈ ਉਹਦੇ ਵਿੱਚ ਵੱਧ ਕੜ ਕੇ ਆ ਕੇ ਸੇਵਾ ਵਿੱਚ ਹੱਥ ਵਟਾਓ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰੋ ਆਓ ਸਰਵ ਨੂੰ ਕਰੀਏ ਕਥਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਰਪਾ ਮੰਗਦਾ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ, ਜੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਹਿਬਾਨੇ ਖੁੱਲੇ ਦੀਦਾਰੇ ਬਖਸ਼ੇ ਨੇ ਅਤੇ ਬੇਅੰਤ ਸੰਗਤਾਂ ਨੇ

ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਗਰੀਬ ਨਿਵਾਸ ਜੀ ਨੇ ਕਿਰਪਾ ਕੀਤੀ ਹੈ। ਜਿਉਂ ਹੀ ਮਾਤਾ ਜੀ ਦੇ ਉਧਰ ਵਿੱਚੋਂ ਜਨਮ ਲਿਆ, ਉਸ ਦਿਨ ਤੋਂ ਹੀ ਉਮਰਾਂ ਘੱਟਦਿਆਂ ਘੱਟਦਿਆਂ ਇੱਕ ਦਿਨ ਐਸਾ ਆ ਜਾਂਦਾ ਹੈ, ਸਾਰੀ ਦੀ ਸਾਰੀ ਘੱਟ ਜਾਂਦੀ ਹੈ, ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ, ਹੱਡ ਸੜ ਜਾਂਦੇ ਨੇ, ਮਾਸ ਜਲ ਜਾਂਦਾ ਹੈ। ਫਿਰ ਸਾਹਿਬ ਜੀ ਕਹਿੰਦੇ, ਉਸ ਸਮੇਂ ਮਾਤਾ ਪਿਤਾ ਕੁਟੰਬ ਕਬੀਲਾ ਕੋਈ ਵੀ ਬਚਾਉਣ ਵਾਲਾ ਨਹੀਂ ਹੋਇਆ ਕਰਦਾ। ਜਿੰਨਾ ਚਿਰ ਇਸ ਖਲੜੇ ਦੇ ਵਿੱਚ ਸਵਾਸ ਚੜਦੇ ਨੇ, ਕੋਠੜੇ ਵਿੱਚ ਪਵਨ ਚੱਲ ਰਹੀ ਹੈ, ਉਹਨਾਂ ਚਿਰ ਹਰ ਇੱਕ ਪ੍ਰਾਣੀ ਨੂੰ ਲਾਲਚ ਹੈ, ਮੈਂ ਆਹ ਵੀ ਕੰਮ ਕਰਨਾ ਹੈ, ਮੈਂ ਆਹ ਵੀ ਕਰਨਾ ਹੈ, ਉਹਨਾਂ ਚਿਰ ਉਹਨੂੰ ਯਾਦ ਨਹੀਂ ਆਉਂਦਾ ਵੀ ਮੈਂ ਤਾਂ ਸਭ ਦਾ ਸਭ ਕੁਝ ਛੱਡ ਕੇ ਮਾਤ ਲੋਕ ਤੋਂ ਕੂਚ ਕਰ ਜਾਣਾ ਹੈ। ਕਬੀਰ ਸਾਹਿਬ ਜੀ ਕਹਿੰਦੇ

ਸਾਰੇ ਮਾਈ ਭਾਈ ਗੁਰਸਿੱਖ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਜੀ, ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ, ਬਿਣਸਤ ਬਾਰ ਨਾ ਲਾ ਗਈ ਜਿਉਂ ਕਾਗਦ ਬੂੰਦਾਰ, ਸੁਣ ਮੇਰੀ ਮਨਸਾ ਮਣੇ ਮਾਹੇ ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ ਛੱਡ ਗਏ ਘਰ ਬਾਰ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨਸਾ

ਦੀ ਤਾਂ ਸੋਝੀ ਆਉਂਦੀ ਨਹੀਂ ਹੈ ਵੀ ਅੱਜ ਸਾਲ ਪਛਾਣ ਚਲਾ ਗਿਆ, ਵਧਿਆ ਥੋੜ੍ਹੀ ਹੈ ਘਟਿਆ ਹੈ। ਸਾਹਿਬ ਜੀ ਕਹਿੰਦੇ ਉਸ ਸਾਲ ਵਾਲੇ ਝਾਤ ਮਾਰ ਕੇ ਵੇਖ ਵੀ ਪੂਰੇ ਦੇ ਪੂਰੇ 12 ਮਹੀਨੇ ਲੰਘ ਗਏ ਨੇ, ਇਹਨਾਂ 12 ਮਹੀਨਿਆਂ ਵਿੱਚ ਕਿੰਨੀ ਵਾਰ ਗੁਰਦੁਆਰੇ ਗਏ ਹਾਂ, ਇਹਨਾਂ 12 ਮਹੀਨਿਆਂ ਵਿੱਚ ਕਿੰਨੀ ਵਾਰ ਗੁਰੂ ਕੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ। ਜਰਾ ਕੁ ਖਿਆਲ ਕਰ, ਨੇਕੀ ਦੇ ਕਰਮ 12 ਮਹੀਨਿਆਂ 'ਚ ਕਿੰਨੇ ਕਰ ਗਏ ਨੇ। ਜਨਮ ਦਿਨ ਦੀਆਂ ਖੁਸ਼ੀਆਂ ਮਨਾਓ, 20 ਵਾਰਾਂ ਮਨਾਓ, ਲੱਖਾਂ ਵਾਰਾਂ ਮਨਾਓ, ਪਰ ਪਛਾਣ ਨੂੰ ਵੀ ਝਾਤ ਮਾਰਨੀ ਹੈ ਵੀ ਇਹ ਤਾਂ ਚੀਜ਼ ਘੱਟਦਿਆਂ ਘੱਟਦਿਆਂ ਘੱਟ ਜਾਣ।

ਮੇਰਾ ਮੋਰ ਉਹ ਤੇ ਲਾਡੀਆਂ ਲੜਾ ਰਹੀ ਸੀ, ਪਰ ਇੰਨਾ ਪਤਾ ਹੀ ਨਹੀਂ ਸੀ ਵੀ ਜਿਹੜਾ ਕਾਲ ਹੈ ਉਹਦੇ ਵੱਲੇ ਵੇਖ ਕੇ ਹੱਸ ਰਿਹਾ ਵੀ ਤੂੰ ਕਿੰਨਾ ਕੁ ਚਿਰ ਮੋਰ ਮੋਰ ਕਵੇਂਗੀ, ਮੈਂ ਤਾਂ ਝਪਟ ਹੋਣਾ ਮਾਰ ਲੈਣੀ ਆ। ਖੇਡਦਿਆਂ ਖੇਡਦਿਆਂ ਕੀ ਹੋਇਆ, ਰਿੜਦਿਆਂ ਰਿੜਦਿਆਂ ਐਸਾ ਇਕਦਮ ਪੁਹਾਟਰੀ ਖਾ ਕੇ ਡਿੱਗਾ, ਉਹਦੀ ਮੌਤ ਹੋ ਗਈ। ਭਾਈ ਸਾਹਿਬ ਜੀ ਜਿੱਥੇ ਬੋਲਨੇ ਉੱਥੇ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਬੜੇ ਪਿਆਰੇ ਨੇ, ਮੋਰ ਮੋਰ ਕਰ ਅਧਕ ਲਾਡ ਤਰ ਫੇਖਤ ਹੀ ਜਮ ਰਾਉ ਹਸ, ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ, ਸਮਝ ਨਹੀਂ ਆਉਂਦੀ ਕਿਉਂ।

ਆਉਂਦੇ ਆਉਂਦੇ ਇੱਕ ਦਿਨ ਨੇੜੇ ਆ ਜਾਣੇ ਨੇ। ਜਿਵੇਂ ਇੱਕ ਸ਼ਿਕਾਰੀ ਜਿਹੜਾ ਹੈ ਉਹ ਸ਼ਿਕਾਰ ਲੈ ਕੇ ਚੱਲਦਾ ਹੈ, ਜਦੋਂ ਸਾਹਮਣੇ ਸ਼ਿਕਾਰ ਆਉਂਦਾ ਉਹ ਆਪਣਾ ਤੀਰ ਚਲਾਉਂਦਾ, ਜਾਂ ਮੱਛੀਆਂ ਫੜਨ ਵਾਲਾ ਮਛੇਰਾ ਜਿਹੜਾ ਹੈ ਉਹ ਪਾਣੀ ਵਿੱਚ ਜਾਲ ਸੁੱਟਦਾ ਖਿਲਾਰਦਾ। ਪਰ ਮੱਛੀ ਤੇ ਪਾਣੀ ਵਿੱਚ ਬੜਾ ਆਨੰਦ ਲੈ ਰਹੀ ਸੀ, ਪਰ ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਕਿਧਰੇ ਜਾਲ ਵਿੱਚ ਮੈਂ ਫਸ ਜਾਵਾਂਗੀ। ਐਸਾ ਉਹਨੇ ਜਾਲ ਖਿਲਾਰਿਆ ਜਾਂ ਕੁੰਡੀ ਨੂੰ ਐਸਾ ਮਾਸ ਗਡੋਇਆ ਲਾਇਆ, ਜਿਉਂ ਹੀ ਲੱਗ ਗਈ ਉਹਨੂੰ ਪਤਾ ਹੀ ਨਹੀਂ ਸੀ ਪਾਣੀ ਵਿੱਚ ਮੇਰੀ ਮੌਤ ਵੀ ਹੈ। ਤਾਂ ਮਹਾਰਾਜ ਕਹਿੰਦੇ ਸੰਸਾਰ ਹੈ ਭਾਈ ਰੇ ਇਉਂ ਸਿਰ ਜਾਣੋ ਕਾਲ। ਉਹ ਭਰਾਵਾ ਆਪਣੇ ਸਿਰ ਤੇ ਕਾਲ ਇਉਂ ਜਾਣਿਆ ਕਰ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸ। ਜਿਵੇਂ ਮੱਛੀ ਦੀ ਬਾਤ ਹੈ ਨਾ, ਤਾਂ ਮਹਾਰਾਜ ਕਹਿੰਦੇ ਮਨੁੱਖ ਦੀ ਬਾਤ ਵੀ ਇੱਕ ਮੱਛੀ ਵਰਗੀ, ਜੇ ਜਿਉਂ ਮੱਛੀ ਤਿਉਂ ਮਾਨਸ ਪਵੈ ਅਚਿੰਤਾ ਜਾਲ। ਜਿਵੇਂ ਅਚਨਚੇਤ ਮੱਛੀ ਜਾਲ ਵਿੱਚ ਫਸ ਜਾਂਦੀ ਹੈ, ਮੌਤ ਰੂਪੀ ਜਾਲ ਵਿੱਚ ਪਤਾ ਨਹੀਂ ਕਿਹੜੇ ਪ੍ਰਾਣੀ ਨੇ ਫਸ ਜਾਣਾ ਹੈ। ਤਾਂ ਹੀ ਤਾਂ ਗਰੀਬ ਰਿਵਾਜ ਕਹਿੰਦੇ ਸਨ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣ, ਨਾਨਕ ਬਿਨ ਮੈਂ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ 52 ਅੱਖਰੀ ਜੇ ਇੱਕ ਵਾਰ ਪਿਆਰ ਦਾ ਸਬੂਤ ਦੇ ਕੇ ਮਾਈ ਭਾਈ ਦੂਰ ਨੇੜੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੇਰੇ ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ ਭਾਈ ਗੱਗਾ ਗੋਬਿੰਦ ਗੁਣ ਰਵੋ, ਤੇ ਮੇਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਭਾਈ ਉਚਾਰਨਾ ਚਾਹੀਦਾ ਹੈ, ਗੁਰੂ ਗੁਰੂ ਜੀ ਦੇ ਜਾਪ ਨੂੰ ਜਪਣਾ ਚਾਹੀਦਾ ਹੈ। ਗੱਗਾ ਗੋਬਿੰਦ ਗੁਣ ਰਵੋ ਤੇ ਨਾਲ ਹਦਾਇਤ ਕਰਦੇ ਨੇ ਸਾਸ ਸਾਸ ਜਪ ਨੀਤ ਨਿਤਾ ਪ੍ਰਤੀ, ਹਰ ਸਵਾਸ ਨਾਲ ਗੁਰੂ ਗੁਰੂ ਨੂੰ ਜਾਪ ਕਰ। ਮੇਰੇ ਵਰਗੇ ਬੰਦੇ ਨੇ ਸਵਾਲ ਕੀਤਾ ਵੀ ਇੰਨੀ ਲੋੜ ਕਿਉਂ ਪੈ ਗਈ ਹੈ, ਇੰਨੀ ਜ਼ਰੂਰਤ ਕਿਉਂ ਪੈ ਗਈ ਹੈ ਵੀ ਹਰ ਸਵਾਸ ਨਾਲ ਹੀ ਗੁਰੂ ਗੁਰੂ ਜਪਣਾ ਹੈ। ਤਾਂ ਮਹਾਰਾਜ ਇਹਦਾ ਆਂਸਰ ਦੇ ਦਿੰਦੇ ਨੇ ਕਹਾਂ ਵਿਸਾਸਾ ਦੇ ਕਾ, ਵੀ ਆ ਦੇਹ ਚੰਦਰੀ ਦਾ ਭਰੋਸਾ ਹੈ ਕਿਤੇ। ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨੁਕ ਲਾਗੈ ਠਨਕਾ, ਕੱਚੇ ਭਾਂਡੇ ਦਾ ਵਿਸ਼ਵਾਸ ਕੋਈ ਨਹੀਂ ਠੇਡਾ ਕਦੋਂ ਲੱਗ ਜਾਵੇ। ਕਹਾਂ ਵਿਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ, ਪਿਆਰਿਆ ਮਿੱਤਰਾ ਦਿਲ ਨਾ ਦੇਰੀ ਨਾ ਕਰਿਆ ਕਰ। ਨਹਿ ਬਾਰਕ ਨਹਿ ਜੋਬਣ ਨਹਿ ਬਿਰਦੀ ਕਛ ਬੰਧ, ਉਹ ਬੇਰਾ ਨੇ ਬੁੱਝਿਆ ਜੋ ਆਏ ਪਰ ਜਮ ਫੰਦ। ਕਹਿੰਦੇ ਉਸ ਵੇਲੇ ਦਾ ਤੇ ਪਤਾ ਨਹੀਂ ਹੈ ਜਮ ਨੇ ਕਦੋਂ ਝਪਟ ਮਾਰ ਲੈਣੀ ਹੈ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸਤਰਵ ਦੇ ਸਤਲੁਜ ਦੇ ਕਿਨਾਰੇ ਤੇ ਸਹਿਬ ਸਤਿਗੁਰੂ ਮਹਾਰਾਜ ਸਿੰਘਾਂ ਨਾਲ ਟਹਿਲ ਰਹੇ ਨੇ। ਸਤਿਗੁਰੂ ਜੀ ਨੇ ਕੀ ਸਾਹਮਣੇ ਦੇਖਿਆ, ਇੱਕ 12 ਸਿੰਘ ਆਇਆ ਜੀ, 12 ਸਿੰਘਾਂ ਜਿਹਦੇ ਸਿਰ ਤੇ 12 ਸਿੰਘ ਹੁੰਦੇ ਨੇ, ਉਹ ਆ ਕੇ ਸਤਲੁਜ ਚੋਂ ਪਾਣੀ ਪੀਣ ਲੱਗਾ ਤੇ ਪਾਣੀ ਪੀਂਦਿਆਂ ਪੀਂਦਿਆਂ 12 ਸਿੰਘਾਂ ਦੀ ਜਿਹੜੀ ਅੱਖ ਦੀ ਉਹਦੀ ਚਮਕ ਪਈ ਤੇ ਇੱਕਦਮ ਮੱਛੀ ਨੇ ਝਪਟ ਮਾਰੀ। ਤੇ ਜਦੋਂ ਮੱਛੀ ਨੇ ਝਪਟ ਮਾਰੀ ਤੇ ਉਹਦੇ ਸਿੰਘ 12 ਸਨ, ਬਰਾਬਰ ਦੇ ਜੁੜੇ ਹੋਏ ਸਨ। ਉਹ ਮੱਛੀ ਵਿਚਾਰੀ ਨਾ ਉਹ ਸਿੰਘਾਂ 'ਚ ਫਸ ਗਈ। ਜਦੋਂ ਸਿੰਘ 'ਚ ਫਸ ਗਈ, ਕਿਉਂਕਿ ਮੱਛੀ ਦਾ ਜੀਵਨ ਹੈ ਪਾਣੀ ਤੇ ਪਾਣੀ ਤੋਂ ਬਾਹਰ ਨਿਕਲ ਕੇ ਉਹਦੀ ਮੌਤ ਹੋ ਜਾਂਦੀ ਹੈ। ਜਦੋਂ ਸਿੰਘ 'ਚ ਫਸ ਗਈ ਤੇ ਮੱਛੀ ਦੀ ਨਾਲ ਮੌਤ ਹੋ ਗਈ ਤੇ ਉੱਤੇ ਇੱਲ ਉੱਡਦੀ ਫਿਰਦੀ ਹੈ, ਉੱਤੇ ਇੱਲ ਉੱਡਦੀ ਫਿਰਦੀ ਹੈ। ਉਹਨੇ ਵੇਖਿਆ ਵੀ ਮੇਰਾ ਸ਼ਿਕਾਰ ਹੈ। ਤੇ ਜਦੋਂ ਉੱਡਦੀ ਉੱਡਦੀ ਇੱਲ ਨੇ ਝਪਟ ਮਾਰੀ ਵੀ ਮੈਂ ਮੱਛੀ ਨੂੰ 12 ਸਿੰਘਾਂ ਦੇ ਸਿੰਘਾਂ ਵਿੱਚੋਂ ਬਾਹਰ ਕੱਢ ਲਵਾਂ, ਤੇ ਉਹ ਇੱਲ ਵੀ ਸਿੰਘਾਂ ਦੇ ਵਿੱਚ ਹੀ ਫਸ ਗਈ, ਉਹਦੇ ਤੋਂ ਵੀ ਨਾ ਨਿਕਲੇ ਗਿਆ। ਇੰਨੇ ਚਿਰ ਨੂੰ ਸ਼ਿਕਾਰੀ ਆ ਗਿਆ, ਉਹਨੇ ਇੱਕ ਤੀਰ ਮਾਰਿਆ, ਉਸ ਤੀਰ ਦੇ ਨਾਲ ਹਿਰਨ ਵੀ ਉਹ 12 ਸਿੰਘਾਂ ਵੀ ਮਾਰਿਆ ਗਿਆ। ਜਿੱਥੇ ਮੱਛੀ ਗਈ ਉੱਥੇ ਇੱਲ ਵੀ ਗਈ, ਉੱਥੇ 12 ਸਿੰਘਾਂ ਵੀ ਚੱਲ ਗਿਆ।

ਕਿੱਥੇ ਹੈ, ਥਲ ਕਿੱਥੇ ਹੈ, ਆਕਾਸ਼ ਕਿੱਥੇ ਹੈ, ਕਾਲ ਦੇ ਬਣਾਏ ਹੋਏ ਸਾਰੇ ਕਾਲ ਹੀ ਖਾ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਕਹਾ ਵਿਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ, ਨਹਿ ਬਾਰਕ ਨਹਿ ਜੋਬਣ ਨਹਿ ਬਿਰਦੀ ਕਸ਼ਬੰਦ, ਉਹ ਬੇਰਾ ਨੇ ਬੂਝੀਐ ਜੋ ਆਏ ਪਰੈ ਜਮ ਫੰਦ, ਗਿਆਨੀ ਧਿਆਨੀ ਚਤੁਰ ਪੇਖ ਰਹਿਣ ਨਹੀਂ ਹੇਠਾਏ, ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹੇ, ਗੁਰ ਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ, ਨਾਨਕ ਆਏ ਸਫਲ ਤੇ ਜਾਂ ਕੋ ਪ੍ਰੇ ਸੁਹਾਗ। ਬੇਅੰਤ ਪ੍ਰਮਾਣ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਬਚਨ ਲਈਏ, ਇੱਕ ਵਾਰ ਗੱਜ ਕੇ ਆਖੋ ਪਿਆਰ ਵਿੱਚ ਅੰਦਰੋਂ, ਸਤਨਾਮ ਸ਼੍ਰੀ ਮਨ ਕਹਾਂ ਵਸਾਰਿਓ।

ਰਾਮ ਨਾਮ ਤਨ ਬਿਣਸੈ, ਤਨ ਬਿਣਸੈ ਜਮ ਸਿਓ ਪਰੇ ਕਾਮ। ਜਦੋਂ ਸਰੀਰ ਬਿਣਸ ਗਿਆ ਤੇ ਜਮਾਂ ਨਾਲ ਕੰਮ ਪੈ ਜਾਣਾ ਹੀ, ਉਹ ਕੰਮ ਨਾ ਪਵੇ, ਉਸ ਕੰਮ ਤੋਂ ਬਚਣ ਵਾਸਤੇ ਪਹਿਲਾਂ ਚਾਰਾ ਕਰ, ਪਹਿਲਾਂ ਗੁਰੂ ਗੁਰੂ ਜਪ, ਮਨ ਕਹਾਂ ਬਸਾਰਿਓ ਰਾਮ ਨਾਮ।

ਵੱਡਾ ਕਮਲਾ ਮੇਰੇ ਵਰਗਾ ਬੰਦਾ ਪਹਾੜ ਆ, ਕਾਹਦਾ ਪਹਾੜ ਆ, ਧੂਵੇਂ ਦਾ ਹੀ ਬਣਿਆ, ਉੱਡਦਾ ਧੂਵੇਂ ਦਾ ਪਹਾੜ, ਉੱਚੀਆਂ ਨਿੱਕੀਆਂ ਵੱਡੀਆਂ ਚੋਟੀਆਂ ਨਜ਼ਰ ਆਉਂਦੀਆਂ ਜੋ ਕਮਲਿਆ, ਇਹ ਪਹਾੜ ਨਹੀਂ ਹੂੰ, ਇਹ ਧੂਆਂ ਹੀ, ਹਵਾ ਦੀ ਲਹਿਰ ਆਈ, ਇਹ ਧੂਆਂ ਗਾਂ ਉੱਡ ਕੇ ਹੋਰ ਗਾਂ ਚਲੇ ਜਾਣਾ ਜੀ, ਇਹ ਸੰਸਾਰ ਇੱਕ ਧੂਵੇਂ ਦੀ ਨਿਆਈ ਹੈ। ਮਨ ਕਹਾ ਮਸਾਰਿਓ ਰਾਮ ਨਾਮ, ਤਨ ਬਿਨ ਸਹਿ ਜਮ ਸਿਉ ਪਰੈ ਕਾਮ, ਇਹੋ ਜਗ ਧੂਵੇਂ ਕਾ ਪਹਾੜ, ਤੈ ਸਾਚਾ ਮਾਨਿਆ ਕਿਹੇ ਬੇਚਾਰ, ਤਨ ਦਾਰਾ ਸੰਪਤ ਗ੍ਰਹਿ, ਕਛ ਸੰਗ ਨ ਚਾਲੈ ਸਮਝ ਲੇ, ਇੱਕ ਭਗਤ ਨਾਰਾਇਣ ਹੋਏ ਸੰਗ, ਕਹੁ ਨਾਨਕ ਭਜ ਤੇ ਏਕ ਰੰਗ। ਇੱਕ ਬੰਦਗੀ ਤੇਰੇ ਨਾਲ ਜਾਵੇਗੀ, ਬਾਕੀ ਦਾ ਸਭ ਕੁਝ ਇੱਥੇ ਰਹਿ ਜਾਣਾ। ਤਾਂ ਗਰੀਬ ਨਿਵਾਜ ਨੇ ਬਚਨ ਕਹੇ ਸੀ।

0: ਐਵੇਂ ਮੌਤ ਰੂਪੀ ਸ਼ਿਕਾਰੀ ਜਿਹੜਾ ਜਾਂ ਕਾਲ ਰੂਪੀ ਸ਼ਿਕਾਰੀ ਕਹੋ ਕਵਣ ਵਿਦ ਕੀਜੈ, ਕਿਹੜੀ ਵਿਧੀ ਨਾਲ ਬਚਿਆ ਜਾਵੇਗਾ? ਤੁਹਾਨੂੰ ਇੱਕ ਬਚਨ ਯਾਦ ਜੇ,
1: ਫਰੀਦਾ ਦਰਿਆਵੇ ਕੰਨੇ ਬਗੂਲਾ, ਫਰੀਦਾ ਦਰਿਆਵੇ ਕੰਨੇ ਬਗੂਲਾ, ਬੈਠਾ ਕੇਲ ਕਰੇ ਕੇਲ ਕਰੇਂਦੇ ਹੱਜ ਨੂੰ, ਅਚਿੰਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਕੇਲਾ, ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ, ਸੋ ਗਾਲੀ ਰੱਬ ਦੀਆਂ ਉਹ ਗੱਲਾਂ ਬਣ ਜਾਂਦੀਆਂ ਨੇ। ਇਹ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਵੀ ਦਰਿਆ ਦੇ ਕਿਨਾਰੇ ਤੇ ਇੱਕ ਬਗਲਾ ਸੀ, ਕਹਿੰਦੇ ਉਹ ਝਪਟਾ ਮਾਰ ਰਿਹਾ ਸੀ, ਖੇਡਾਂ ਖੇਡ ਰਿਹਾ ਸੀ, ਅਚਾਨਕ ਝਪਟ ਕਿਵੇਂ ਵੱਜੀ ਹੈ? ਕਹਿੰਦੇ ਜਿਵੇਂ ਇੱਕ ਦਰਿਆ ਦੇ ਕਿਨਾਰੇ ਤੇ ਬਗਲਾ, ਛੋਟੀਆਂ ਛੋਟੀਆਂ ਮੱਛੀਆਂ ਹੁੰਦੀਆਂ ਜਿਹਨਾਂ ਨੂੰ ਕਹਿੰਦੇ ਪੂੰਗ, ਉਹ ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ, ਝਪਟ ਮਾਰ ਕੇ ਉਹਨੇ ਇੱਕ ਮੱਛੀ ਪਕੜ ਲਈ ਜੀ। ਉਸ ਮੱਛੀ ਦੇ ਨਾਲ ਚੁੰਝ ਦੇ ਵਿੱਚ ਉਹਨੂੰ ਉੱਪਰ ਨੂੰ ਸੁੱਟਦਾ, ਉੱਪਰ ਨੂੰ ਜਿਹਨੂੰ ਕਹਿੰਦੇ ਬੁੱਚਣਾ, ਉੱਪਰ ਨੂੰ ਸੁੱਟ ਕੇ ਤੇ ਫਿਰ ਬੁੱਚ ਲੈਂਦਾ, ਉਹਦੇ ਨਾਲ ਮਸਤ ਹੋ ਰਿਹਾ, ਸੱਜੇ ਖੱਬੇ ਉਹਦੇ ਨਾਲ ਖੇਡਾਂ ਖੇਡ ਰਿਹਾ। ਪਰ ਬਗਲਾ ਖੇਡਾਂ ਖੇਡਦਿਆਂ ਉਹਨੂੰ ਵਿਚਾਰੇ ਨੂੰ ਇਹ ਨਹੀਂ ਸੀ ਪਤਾ ਵਾਹਿਗੁਰੂ ਕਿਧਰੇ ਮੇਰੀ ਖੇਡ ਵੀ ਖੇਡੀ ਜਾਣੀ ਹੈ, ਕਿਧਰੇ ਮੇਰੀ ਖੇਡ ਵੀ ਖੇਡੀ ਜਾਣੀ ਹੈ। ਉੱਤੋਂ ਬਾਜ ਆਇਆ, ਬਾਜ ਨੇ ਝਪਟ ਮਾਰੀ, ਉਹਨੂੰ ਨਾਲ ਦੀ ਨਾਲ ਚੱਕ ਕੇ ਲਿਆ ਗਿਆ। ਕੇਲਾਂ ਵਿਸਰੀਆਂ, ਖੇਡਾਂ ਰਹਿ ਗਈਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਣੀ ਰੱਬ ਕੀਆਂ। ਇਹ ਤੇ ਬਾਹਰਲੀ ਬਾਤ ਬਣ ਗਈ ਨਾ ਜੀ। ਸੰਸਾਰ ਇੱਕ ਦਰਿਆ ਹੈ, ਸੰਸਾਰ ਕੀ ਹੈ? ਦਰਿਆ। ਸੰਸਾਰ ਕੀ ਹੈ ਬੋਲੋ? ਦਰਿਆ। ਮਨੁੱਖ ਕੀ ਹੈ? ਬਗਲਾ। ਇਹ ਮਨੁੱਖ ਹੈ ਬਗਲਾ, ਇਸ ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ, ਆਪਣੇ ਦੋਧ ਪੋਤ ਨਾਲ, ਪਦਾਰਥਾਂ ਨਾਲ, ਮਾਇਆ ਗਿਣਨ ਵਿੱਚ, ਵਿਕਾਰਾਂ ਵਿੱਚ ਖੇਡਾਂ ਖੇਡ ਰਿਹਾ ਸੀ। ਖੇਡਾਂ ਖੇਡਦਿਆਂ ਖੇਡਦਿਆਂ ਮੌਤ ਰੂਪੀ ਬਾਜ ਨੇ ਝਪਟ ਮਾਰੀ ਕੇਲਾ। ਤੁਸੀਂ ਕਹਿੰਦੇ ਹੋ ਨਾ ਜੀ ਆਹ ਖੇਡਾਂ ਖੇਡ ਰਿਹਾ ਸੀ, ਇਹਦੇ ਵਿੱਚ ਹੀ ਗੱਲਾਂ ਕਰਦਿਆਂ ਕਰਦਿਆਂ ਚਲਾ ਗਿਆ। ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਉਹ ਗੱਲਾਂ ਰੱਬ ਦੀਆਂ ਬਣ ਜਾਂਦੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਮੌਤ ਨੂੰ ਮਖੌਲ ਕਰ ਜਾ,

ਕਾ ਰੁਕ ਜਾਣਾ ਕਾ। ਜਦੋਂ ਪਾਤਸ਼ਾਹ ਜੀ ਕਹਿੰਦੇ ਸਵਾਸ ਨਿਕਲ ਗਏ, ਉਸ ਵੇਲੇ ਮਾਂ ਨਾ ਬਾਪ ਨਾ ਭਾਈ ਨਾ ਪੁੱਤਰ ਨਾ ਘਰ ਵਾਲੀ ਨਾ ਘਰ ਵਾਲਾ ਨਾ ਰਿਸ਼ਤੇਦਾਰ, ਕੋਈ ਕਿਸੇ ਦਾ ਸੰਗੀ ਨਹੀਂ ਹੈ। ਇਹੀ ਬਚਨ ਤਾਂ ਮਹਾਰਾਜ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਏ ਭੋਇ ਦੀ ਤਲਵੰਡੀ ਵਿਖੇ ਕੁਤਬ ਦੀ ਮੁਲਾਨੇ ਨੂੰ ਕਿਹੜਾ ਕੀਤੇ ਸਨ। ਯਾਦ ਰੱਖ, ਯਕ ਅਰਜ ਗੁਪਤਮ ਪੇਸ ਤੋਂ ਰੱਬ ਅੱਗੇ ਅਰਦਾਸ ਕਰਿਆ ਕਰ। ਗਰੀਬ ਨਵਾਜ ਮੇਰੀ ਅਰਦਾਸ ਸੁਣੋ, ਯਕ ਅਰਜ ਗੁਪਤਮ ਪੇਸ ਤੋਂ ਦਰਗੋਸ ਪੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ। ਆ ਮੁਲਾਨਾ ਜੀ, ਦੁਨੀਆ ਨਾਸ਼ਵੰਤ ਜੇ ਇਹ ਪੱਕੇ ਘਰ ਬਣਾ ਕੇ ਬੈਠੀ ਹੋਈ ਹੈ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮ ਸਰ ਮੂਹੇ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਜਨ ਪੇਸਰ ਪਦਰ ਬਿਰਾਦਰ ਕਸਨੇਸ ਦਸਤੰਗੀਰ, ਜਨ ਮਿੰਜ ਘਰ ਵਾਲੀ ਪਿਤਾ ਬਾਪ ਪੁੱਤਰ ਘਰ ਵਾਲੀ। ਮਹਾਰਾਜ ਕਹਿੰਦੇ ਜਦੋਂ ਸਵਾਸ ਨਿਕਲਦੇ ਹੋਏ ਨਾ, ਤੇਰੀ ਕਿਸੇ ਨੇ ਬਾਹ ਨਹੀਂ ਪਕੜਨੀ। ਕੋਈ ਚੰਨ ਕੌਣੀ ਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿੰਦ ਬੂਝੈ, ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬਣਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਧ ਹੈ, ਤਾਂ ਮੈਂ ਸੰਤੋਖ ਨ ਪਾਇਆ। ਹਾਸਤ ਰਥ ਆਸਵ ਪਾਵਣ ਤੇਜ ਧਣੀ, ਉਹ ਭੂਮਣ ਚਤੁਰਾਂਗਾ, ਸੰਗ ਨ ਚਾਲਿਓ ਇਨ ਮੈਂ ਕਛੂ ਹੈ, ਊਠ ਸਦਾਇਓ ਨਾਂਗਾ। ਮੇਰੇ ਗਰੀਬ ਨਿਵਾਜ ਕਹਿੰਦੇ ਕੋਈ ਕਿਸੇ ਦਾ ਨਹੀਂ ਹੋ ਰਹਾਓ। ਜਬ ਲਗ ਜੋਤ ਕਾਇਆ ਮੈਂ ਮਰਤਾ, ਆਪਾ ਪਸੂ ਨ ਬੂਝੈ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਕਾਇਆ ਨਾਮ ਹੈ ਸਰੀਰ ਦਾ, ਇੱਥੇ ਜੋਤ ਨਾਮ ਕਰਾਂਗੇ ਸਵਾਸ ਦਾ। ਜਿੰਨਾ ਚਿਰ ਸਵਾਸ ਚੱਲਦੇ ਨੇ, ਪਸ਼ੂ ਦੀ ਨਿਆਈ ਹੈ, ਸਮਝਦਾ ਹੀ ਨਹੀਂ ਹੈ ਵੀ ਮੈਂ ਕਾਹਦੇ ਵਾਸਤੇ ਆਇਆ ਸੀ ਸੰਸਾਰ ਵਿੱਚ। ਖਾਲੀ ਵਿਸ਼ੇ ਵਿਕਾਰ ਵਾਸਤੇ ਹੀ, ਖਾਲੀ ਧੰਦੜਿਆਂ ਵਾਸਤੇ ਹੀ। ਸਾਹਿਬ ਜੀ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਉਮਰਾ ਤੇਰੀ ਮੁੱਕਦੀ ਜਾ ਰਹੀ ਹੈ, ਅਵਤਰ ਆਏ ਕਹਾਂ ਤੋਂ ਮਕੀਨਾ, ਰਾਮ ਕੋ ਨਾਮ ਨਾ ਕਬਹੂ ਲੀਨਾ, ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ, ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਕਠਨ ਗਹਿਣ ਤਬ ਕਰਨ ਪੁਕਾਰਾ, ਕਹੇ ਕਬੀਰ ਆਗੇ ਤੇ ਨਾ ਸਵਾਰਾ। ਕਹਿੰਦੇ ਜਦੋਂ ਗਲਾ ਪਕੜਿਆ ਨਾ, ਦੁੱਖ ਕੱਲੇ ਨੂੰ ਭੋਗਣਾ ਪੈਣਾ ਹੀ, ਕਿਸੇ ਨੇ ਗਲਾ ਪਕੜਿਆ, ਕਹਿੰਦੇ ਛੱਡ ਦੇ ਗਲਾ ਇਹਦਾ। ਜਦੋਂ ਜਮਾ ਨੇ ਗਲਾ ਪਕੜਿਆ, ਤੇਰੀ ਪੁਕਾਰ ਨਹੀਂ ਉਹ ਸੁਣਨੀ। ਉਸ ਗਲੇ ਪਕੜ ਤੋਂ ਪਹਿਲਾਂ ਹੀ ਜਪ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਜ ਜੀ ਹੋਰ ਕਿਰਪਾ ਕਰਦੇ ਨੇ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਣ ਕਛੂ ਨਾ ਸੂਝੈ। ਕਹਿੰਦਾ ਜੀਵਨ ਬੜਾ ਲੰਮਾ, ਜੀਵਨ ਬੜਾ ਲੰਮਾ, ਲੋਚਣ ਨਾਮ ਨੇਤਰਾਂ ਦਾ, ਅੱਖਾਂ ਦਾ, ਦੀਦਿਆਂ ਦਾ, ਸੁੱਝਦਾ ਹੀ ਨਹੀਂ ਹੈ। ਕਿਉਂ ਨਹੀਂ ਸੁੱਝਦਾ, ਦਿਸਦਾ ਹੀ ਨਹੀਂ ਹੈ, ਕਿਉਂ? ਗਿਆਨ ਤੇ ਵਿਰਾਗ ਦੀਆਂ ਅੱਖਾਂ ਹੀ ਨਹੀਂ ਹੈ, ਇਹਨਾਂ ਅੱਖਾਂ ਵਿੱਚ ਤੇ ਹੋਰ ਹੀ ਨੀਂਦ ਆਈ ਹੋਈ ਹੈ।

ਧੰਨ ਕਬੀਰ ਜੀ। ਤਾਂ ਹੀ ਤਾਂ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ, ਕਬੀਰ ਆਖੀ ਕੇਰੇ ਮਟਕੇ, ਮਟਕਦੀਆਂ ਨੇ ਅੱਖਾਂ, ਝਮਕਦੀਆਂ ਨੇ ਅੱਖਾਂ, ਇਹਨਾਂ ਦੇ ਵਿੱਚ ਕੀ ਹੁੰਦਾ, ਉਮਰਾਂ ਲੰਘ ਜਾਂਦੀ ਹੈ। ਕਬੀਰ ਆਖੀ ਕੇਰੇ ਮਟਕੇ, ਪਲ ਪਲ ਗਈ ਬਿਹਾਏ, ਮਨ ਜੰਜਾਲ ਨਾ ਛੋਡੇ ਜਮਦੀ ਆ ਦਮਾਮਾ ਆਏ। ਜਮ ਤੇਰੇ ਕੋਲ ਆ ਰਿਹਾ, ਛੱਡੋ, ਛੱਡਦੇ ਪਰਮਾ ਨੂੰ, ਛੱਡਦੇ ਵਹਿਮਾਂ ਨੂੰ, ਛੱਡਦੇ ਹੋਰ ਕਿਸੇ ਨੂੰ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਮਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਣਾ। ਕੇਵਲ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ ਜਪੋ ਰੇ ਪ੍ਰਾਨੀ, ਹੇ ਪ੍ਰਾਨੀ। ਤਾਂ ਨਾਲ ਮਹਾਰਾਜ ਨੇ ਬੜੇ ਸੋਹਣੇ ਬਚਨ ਕਹੇ ਨੇ, ਪਰੋ ਪਰ ਜਾ, ਢਹਿ ਜਾ ਕਿੱਥੇ, ਏਕ ਕੀ ਸਰਣਾ, ਇੱਕ ਦੇ ਕੋਲ ਆ ਜਾ, ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜੇਤਾ ਸ਼ਬਦ ਸੁਰਤ ਧੁਣ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਇੰਨੀਆਂ ਬੇਨਤੀਆਂ ਪ੍ਰਵਾਨ, ਸਿਰਫ ਇੱਕ ਵਾਰ ਆਖੋ ਵਾਹਿਗੁਰੂ, ਤਾਂ ਨਾਲ ਦੀ ਨਾਲ ਫਤਿਹ ਬੁਲਾ ਦੇਣੀ ਜੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

Te nadi kumai da dhyan darke bolo ji. Panja takta sarbat gurdwariyan da dhyan darke bolo ji. Prathme sarbat khalsa ji ki ardas hai ji. Sarbat khalsa ji ko vahe guru, vahe guru, vahe guru cheta vahe cheta man ka sadka. Sarv sukho vahe jahan jahan khalsa ji sahib. ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਾ ਤੁੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦੇ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਬੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਲੰਗਰ ਪ੍ਰਸ਼ਾਦ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ

ਹੇ ਗੁਰੂ ਜੀ ਕੀ ਫਤਿਹ, ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ। ਹੁਣ ਪਰਿਵਾਰਾਂ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਰ ਜਾ ਰਹੀਆਂ ਹਨ। ਪਿੱਤਰ ਬਾਣੀ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਰਵੈਰ ਅਕਾਲ ਮੂਰਤ ਅਜੂਨੇ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਮੁਖੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ

ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕਿਰਤ ਜਾਗਲੇ ਜੇ

ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜੈ ਜੇ ਤਿਸ ਗੁਣ ਕੋਇ ਕਰਾਏ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸ ਲਾਹਣ ਮੰਦ ਸੁਣਿਆ ਜੋਗ ਜੁਗਤ ਨਰ ਭੇਦ ਸੁਣਿਆ ਸਾਸਤ ਸਿਮਰਤ ਵੇਦ।

ਇੱਕ ਵਾਰ ਜੋ ਤੁਦ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ

ਕਿਵ ਕਰੇ ਆਖਾ ਕਿਵ ਸਾ ਲਾਹੇ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੇਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜ ਕੇ ਓੜ ਗਪਾਲ ਥਕੇ ਵੇਦ ਕਹਿਣ ਇਕ ਵਾਤ ਸਹਿ ਸਹਿ ਅਠਾਰਾ ਕਹਿਣ ਕਹਿ ਤੇ ਬਾ ਅਸਲੋ ਇਕ ਧਾਤ ਲੇਖ

ਚਾਰ ਜੋਰ ਨਾ ਜੁਗਤੀ ਛੁਟਾ ਸੰਸਾਰ ਜਿਸਾ ਜੁਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੇ ਥਿੱਤੇ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਤਾਪ ਰੱਖੇ ਧਰਮਸਾਲ ਤਿਸਵੇ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖ ਹੋ ਕਰਮ ਕਿਤੇ ਪੌਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕੇਤੇ ਬਰਮੈ ਘਾੜਤ ਕੜੀਐ ਰੂਪ ਰੰਗ ਕੈ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ।

ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਘਰ ਤਾਂ ਤੇਰਾ ਹੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ ਸਾਚਾ ਨਾਮ ਮੇਰਾ ਦਾਰੂ ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਮਾਨੀ ਦੇਹ ਨਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਐ ਤਨ ਮਨ ਧਨ ਸਭ ਸੌਂਭ ਗੁਰ ਕੋ ਕੋ ਮੰਨਿਆ ਪਾਈ ਐ ਹੁਕਮ ਮੰਨਿਓ ਗੁਰੂ ਕੇ ਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਨੀ ਜਿਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਨੀ ਕਿਨੇ ਕੀਤੀ ਮਾਇਆ ਤਾਂ ਮੋਹਨੀ ਤਿਨੇ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਤੇ ਜਿਤੇ ਅੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੀ ਉਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਾਨੇ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੇ ਉਪਾਇਕ ਵੇਖ ਪਰਸਨ ਆਇਆ ਲਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸੁਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ
ज्यों तू चलाए ते विचल स्वामी होर क्या जाना गुण तेरे जिव तू चलाए ते वह चल जिन्ना मार्ग पावे कर कृपा जिन नाम लाए सियर हर सदा ते आवै जिसनू कथा सुनाए अपनी से गुरु दुआरे सुख पावे कहे नानक सचे साहिब ज्यों पावै ते वह चलावे इहो सोहिला शब्द सुहावा शब्दो सुहावा सदा सोहिला सतगुरु सुनाया इहो तिन कै मन वसिया जिन धुरों लिख आया एक फिरे कनेरे करे गल्ला गली किने ना पाया कहे नानक शब्द सोहिला सतगुरु सुनाया पवे तोए से जना जिनी हर त्याया हर त्याया पवे तो होए गुरमुख जिनी त्याया पवित माता पिता कुटुंब सहित स्यों पवित संगत सुभाइया कहंदे पवित सुनदे पवित से पवित जिनी मन वसाया कहे नानक से पवित जिनी गुरमुख हर हर त्याया करमी सहज ना उपजाय विण सहजे सहसा ना जाय नह जाय सहसा किते संयम रहे कर्म कमाए सहसे जियो मलीन है कित संयम धोता जाए मन धोवो शब्द लागो हर स्यों रहो

ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ

ਕੂੜ ਕੀ ਸੋਹੈ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਰ ਨਿਰਮਲ, ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰਾਤਮੈ ਸੰਭਾਲੇ।

ਸਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਣ ਜਾਣੀ। ਤਤੈ ਸਾਰਣ ਜਾਣੀ ਗੁਰੂ ਬਾਜੋ ਤਤੈ ਸਾਰਣ ਜਾਣੀ। ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਮਨੋ ਕਿਉਂ ਵਸਾਰੀਏ ਵੱਡ ਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ। ਉਸਨੂੰ ਕੋਹ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕੀ ਵਡਦਾਤਾ ਸੋ ਕਿਉਂ ਮਨੋ ਵਸਾਰੀਏ। ਜੈ ਸੀ

ਖੇਲ ਰਚਾਇਆ ਜਾ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜੇ ਤਰ ਵਿਸਰੇ ਮੋਪ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿਚੇ ਮਾਇਆ ਪਾਇਆ ਹਰ ਆਪੇ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ।

ਰਾਣੀ ਹਰ ਹਰ ਨਿਤ ਜਪਿਓ ਜੀ ਉਹ ਲਾਹ ਖਟਿਓ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਰਸ ਮੇਰੀ ਮਨ ਹੋਆ ਵਣਜਾਰ ਇਹ ਰਸਨਾ ਤੂੰ ਅਨ ਰਸ ਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨ ਰਸਾ ਵਿਸਰੇ ਜਾਂ ਹਰ ਵਸੇ ਮਨ ਆਏ।

ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੀ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ,

ਵਰ ਤੁਮੈ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ, ਹਰ ਬਿਨ ਅਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਬ ਦ੍ਰਿਸ਼ਟ ਹੋਈ ਏ ਸਰਵਣੋ ਮੇਰਹੋ ਸਾਚੇ ਸੁਣਨੈ ਨੋ ਪਠਾਈ ਸਾਚੇ ਸੁਣਨੈ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਸਮਾਣੀ ਸਾਚਿਆ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੈ ਨੋ ਪਠਾਏ

ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਕਹੇ ਨਾਨਕ ਕਰ ਪਿਆਰੇ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਤੇ ਆਵੇ। ਸਚੋ ਤੇ ਆਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨਦ ਆਵਾ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਤੇਰਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤਰਮਹੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਲਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰ ਘਰ ਸੇਵਕ ਪਰਿਵਾਰਾਂ ਵੱਲੋਂ ਆਪ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪਰਸਾਂ ਰੋਜ਼ ਪ੍ਰਾਰੰਭ ਹੋਏ ਸਨ ਅੱਜ ਸੰਪੂਰਨਤਾਵਾਂ ਹੋਈਆਂ ਪਹਿਲਾ ਅਖੰਡ ਪਾਠ ਸਾਹਿਬ ਬ੍ਰਹਮ ਗਿਆਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਤੇ ਧੰਨ ਧੰਨ ਸ੍ਰੀ ਨਾਭ ਕਮਲ ਰਾਜ ਸਾਹਿਬ ਦੀ ਬਰਸੀ ਦੇ ਸੰਬੰਧ ਵਿੱਚ ਪਰਿਵਾਰਾਂ ਨੇ ਬਲਜੀਤ ਗਿੱਲ ਰਵਿੰਦਰ ਗਿੱਲ ਮਨਜੀਤ ਕੌਰ ਗਿੱਲ ਅਤੇ ਦਿਓਲ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਸੁਣ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਰਾਤਨ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚਿਆਂ ਦੇ ਸਿਰ 'ਤੇ ਮਿਹਰ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੂਸਰਾ ਅਖੰਡ ਪਾਠ ਸਾਹਿਬ ਮਨਦੀਪ ਸਿੰਘ ਧਾਲੀਵਾਲ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਭਾਈ ਬਲਵੰਤ ਸਿੰਘ ਰਾਜਵਾਣੇ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਭਾਈ ਬਲਵੰਤ ਸਿੰਘ ਰਾਜਵਾਨ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਸਮੂਹ ਬੰਦੀ ਸਿੰਘਾਂ ਦੇ ਸਿਰ 'ਤੇ ਮਿਹਰ ਪਰ ਰੱਖਣਾ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਸੰਗਤਾਂ ਨੂੰ ਬੇਨਤੀ ਹੈ ਜੀ ਅਤੇ ਤੀਸਰਾ ਅਖੰਡ ਪਾਠ ਸਾਹਿਬ ਜੈਪਾਲ ਸੱਤਿਆ ਦੇਵੀ ਕਮਲਜੀਤ ਨੀਲਮ ਬੱਚੀ ਦੇ ਡਾਕਟਰੀ ਪਾਸ ਕਰਨ ਦੀ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਸੋ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਬੱਚਿਆਂ ਸਿਰ 'ਤੇ ਮਿਹਰ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣਾ ਸਮੂਹ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋੜੇ ਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਗ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਜੀ ਕੀਆਂ ਸੰਪੂਰਨਤਾਵਾਂ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਬਾਕ

ਆ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪ੍ਰਸਿਐ ਗੁਰੂ ਕੈ ਜਨਮ।

ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ

0: ਗੁਰੂ ਜੀ ਕੀ ਫਤਿਹ।
1: ਗੁਰੂ ਪਿਆਰ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਨ ਦਾ ਸਤਿਕਾਰ, ਅਖੰਡ ਪਾਠਾਂ ਦੇ ਭੋਗ ਪੈ ਜੀ। ਬੇਨਤੀ ਕਰਾਂਗਾ ਸਾਰਿਆਂ ਹੀ ਪਰਿਵਾਰਾਂ ਦੇ ਚਰਨਾਂ 'ਚ ਆਪੋ ਆਪਣਾ ਸਿਰ ਪੋ ਲਵਾ ਕੇ ਜੀ। ਸਤਿਕਾਰਯੋਗ ਗਿੱਲ ਪਰਿਵਾਰ, ਦੂਸਰਾ ਧਾਲੀਵਾਲ ਪਰਿਵਾਰ ਅਤੇ ਤੀਸਰਾ ਅਖੰਡ ਪਾਠ ਜੈਪਾਲ ਜੀ ਨੂੰ ਬੇਨਤੀ ਕਰਾਂਗਾ ਆਪਣਾ ਸਿਰ ਪੋ ਲਵਾ ਕੇ ਜੀ।

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਬਦਪਾਰਾ ਹਮਰੇ ਦੁਸਵੇ ਤੂੰ ਗਾਵੋ ਆਪ ਹਾਦੇ ਮੋਏ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਿਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਭਰ ਚਾਉ ਸੋ ਤੁਮ ਤੇ ਪਾਉਂ ਸੇਵ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਮਾਰੇ ਮਾਰੀਐ ਆਪ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰੇ ਔਰ ਅੱਛਾ ਰੱਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਕੇ ਅੰਤਾ ਤੁਮੋ ਪੁਰੀ ਤਰਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸੁਜੀਵ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋ ਥੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਬਜਾਇਓ ਆਦੰਤੇ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੋ ਦੀਓ ਸ਼ਤਰਨ ਕੋ ਪਲ ਮੋਵਦ ਕੀ ਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਵਰੇ ਕੇ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਪਰ ਕਿਰਪਾ ਦਿਸ਼ਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘਟ ਘਟ ਕੇ ਪੜ ਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇ ਅਪਾਰਾ ਜਾਵਾ ਕਰ ਕਰ ਦੋ ਕਬੂ ਤੁਮ ਮਿਲਦੇ ਤਰ ਸਬੂ ਜੇਤੇ ਬਦਨ ਸਿ ਸਭ ਧਾਰੇ ਆਪਾ ਆਪਣੀ ਬੂਝ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਆਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸਮ ਤਾਕਾ ਮੂੜ ਚਾਰਦ ਭੇਦਾ ਜਾਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾਨ ਮੰਤ ਮਹਾਮੂੜ ਕਛ ਭੇਦ ਨ ਜਾਂਤ ਮਾਂ ਦੇਵ ਕੋ ਕਹਿਤ ਸਾ ਸ਼ਿਵ ਨਿਰੰਕਾਰ ਕਾ ਚਿੰਤ ਨ ਪਿਵ ਆਪ ਆਪਣੀ ਬੁੱਧ ਜੇਤੀ ਬਣਤ ਭਿੰਨ ਭਿੰਨ ਤੋ ਤਿੱਤੀ ਤੁਮਰਾ ਲਖਾ ਨ ਜਾਏ ਪਸਾਰਾ ਕੈ ਵਿਸਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਸ ਰੂਪਾ ਰੰਗ ਭਿਓ ਰਾਵ ਕੇ ਭੂਪਾਂਡ ਜਿਰ ਸੇ ਤਿਸਕੀਨੀ ਤੁਝ ਖਾਨ ਬੋਰਾਜ ਦੀਨੀ ਕਉ ਫੂਲ ਰਾਜਾ ਵੈ ਬੈਠਾ ਕਉ ਸੁਨ ਪਿਓ ਸ਼ੰਕਰ ਕੈਟਾ ਸਗਰੀ ਸਿੱਠ ਦਿਖਾਏ ਚੰਬਵ ਆਦ ਜੁਗਾ ਸਰੂਪ ਸਵੰਭਵ ਹਾ ਪਰ ਅੱਛਾ ਮੇਰੇ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟਿ ਤੇ ਉਠਵਦ ਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁਤਾ ਸੁਣੀ ਪਰੇ ਤਿਨ ਕਹਿ ਦੁਸ਼ ਦੁਖ ਤੁਮੈ ਮਰੇ ਪੁਰਖ ਜੀਵਨ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਤਿਆਈ ਹੈ ਤਾ ਕੇ ਕਾਲ ਨਿਕਟ ਨਿਆ ਹੈ ਰਛਾ ਹੋਏ ਤਾ ਇਸ ਕਾਲਾ ਦੁਸ਼ਟ ਰਿਸ਼ਟ ਇੰਦਰ ਕਾਲਾ ਕਿਰਪਾ ਦਿਸ਼ਟ ਧਨ ਜਨ ਹਰਿਓ ਤਾ ਕੇ ਤਾਪ ਤਨ ਘੁਮੋ ਹਰਿਓ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਾਸ ਹੋਏ ਸਕੇ ਨ ਕੋਈ ਏਕ ਵਾਰ ਜਿੰਦ ਮੈਂ ਸਮਾਰਾ ਕਾਲ ਪਾਸ ਤੇ ਤਾਏ ਵਾਰਾ ਜਿੰਨਾ ਨਾਮ ਤੇ ਹਾਰੋ ਕਾ ਦਰ ਦੁਸ਼ ਦੋ ਤੇਰਾ ਖੜਕੇ ਤੁਮੈਂ ਸੁਣ ਤਿਆਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋਹ ਸਹਾਏ ਦੁਸ਼ ਦੋ ਤੇ ਲਿਓ ਚਾਏ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਮਰਾਤਾ ਕਿਲਵੇ ਸਗਲ ਦੇਖੋ ਅਰਤਾ ਦੁਸ਼ ਦੋ ਕੀ ਅਨਕੋਚਾ ਕਰਤਾ ਸ੍ਰੀ ਦੂਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਪਲ ਪਾਵੇ ਸੋਈ ਦੁਖ ਨਾ ਤਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ ਸੁਨੇ ਮੂਰਛਿਤ ਲਾਇ ਚਤੁਰਤਾ ਆਵੇ ਦੁਖ ਦਰਦ ਪਾਉ ਨਿਕਟਣਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੇ ਇੱਕ ਵਾਰ ਚੌਪੀ ਹੋ ਕੇ ਚੌਪੀ ਸੰਮਤ ਸਤਰਾ ਸਹਿਜ ਪੰਡਿਤ ਜੈ ਹਰ ਸਹਿਜ ਪੰਥੀਨ ਕੀ ਜੈ ਭਾਦਰੋ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਰਾ ਗੰਨ ਸੁਧਾਰਾ ਸਵਈ ਹੈ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਵੇ ਸਵੈ ਵੇਦ ਕਹਿ ਮੇਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਲਈ ਉਪਰੰਤ ਆਪ ਜੀ ਦੇ ਪਿੱਤਰ ਸਰੂਪਾਂ ਜੀ ਦੇ ਸੁਖਾਸਨ ਹੋਏ ਚੌਪੀ ਸਾਹਿਬ ਦੇ ਜਾਪ ਇਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਂ ਵਾਸਤੇ ਸਮਤ ਬਖਸ਼ਣੀ। ਨਿੱਜ ਸਥਾਨ ਜਾਣ ਵਾਸਤੇ ਤਿਆਰੀ ਕੀਤੇ ਹਨ। ਚੱਲਣ ਵਾਸਤੇ ਆਗਿਆ ਬਖਸ਼ੋ। ਰਸਤੇ ਵਾਧ ਘਾਟ ਸਹੀ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ

ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ, ਪਰਿਵਾਰਾਂ ਨੇ ਸੇਵਾ ਲਈ ਹੈ, ਮਹਾਰਾਜ ਉਹਨਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹਸਿਆਲੀ ਵਾਲਿਆਂ ਦੀ ਬਰਸੀ, ਪਰਿਵਾਰਾਂ ਨੇ ਸ਼ਰਧਾ ਭਾਵਨਾ ਨਾਲ ਹਰੇਕ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਈ ਗਈ ਹੈ। ਸੋ ਮਹਾਰਾਜ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣ। ਅਤੇ ਦੂਸਰਾ ਅਖੰਡ ਪਾਠ ਸਾਹਿਬ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜੋ ਹਿੰਦੁਸਤਾਨ ਦੀ ਜੇਲ੍ਹ ਦੇ ਵਿੱਚ ਕੈਦ ਨੇ, ਉਹਨਾਂ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪਰਿਵਾਰਾਂ ਨੇ ਚਰਨ ਪਰਸੇ ਨੇ, ਗੁਰੂ ਕੀ ਸੰਗਤ ਨੇ ਅਰਦਾਸ ਬੇਨਤੀ ਕੀਤੀ ਹੈ। ਮਹਾਰਾਜ ਸਾਰਿਆਂ ਦੀ ਮਨੋਕਾਮਨਾ ਪੂਰੀ ਕਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਅਤੇ ਜੋ ਬੇਨਤੀ ਕਰਨੀ ਹੈ ਕਿ ਇਸ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਜੋ ਗੱਤਕਾ ਦਲ ਦੀ ਜੋ ਜੌਹਰੇ ਤੇਗ ਹੈ, ਉਹ ਮੁਕਾਬਲੇ ਹੋਣੇ ਆ ਕੈਨੇਡਾ ਤੋਂ, ਅਮੈਰੀਕਾ ਦੇ ਸਾਰੇ ਸ਼ਹਿਰਾਂ 'ਚੋਂ, ਜਿੱਥੇ ਜਿੱਥੇ ਵੀ ਗੱਤਕੇ ਦੀਆਂ ਟੀਮਾਂ ਉਹ ਇੱਥੇ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚਣੀਆਂ। ਉਹ ਬੱਚੇ ਬਾਹਰ ਟੇਬਲ ਲਾ ਕੇ ਬਹਿੰਦੇ ਨੇ ਐਵਰੀ ਵੀਕ, ਅਤੇ ਜਿਨ੍ਹਾਂ ਨੇ ਵੀ ਕੋਈ ਤਿਲ ਫਿਲ ਭੇਟਾ ਦੇਣੀ ਹੈ, ਉਹਨਾਂ ਦਾ ਸਹਿਯੋਗ ਦੇਣਾ ਹੈ, ਕਿਉਂਕਿ ਉਸ ਦਾ ਖਰਚਾ ਤਕਰੀਬਨ 30-35 ਹਜ਼ਾਰ ਤੋਂ ਵੱਧ ਦਾ ਖਰਚਾ ਹੈ। ਟੀਮਾਂ ਨੂੰ ਆਉਣਾ, ਟੀਮਾਂ ਦਾ ਸਨਮਾਨ ਕਰਨਾ, ਟੀਮਾਂ ਨੂੰ ਰੱਖਣਾ, ਅਤੇ ਕਾਫੀ ਖਰਚਾ ਹੋਣਾ ਹੈ। ਆਪਣੀਆਂ ਕਿਰਤ ਕਮਾਈਆਂ ਵਿੱਚੋਂ ਉਹਨਾਂ ਬੱਚਿਆਂ ਲਈ ਜ਼ਰੂਰ ਆਪਣੇ ਤਿਲ ਫੁੱਲ ਭੇਟਾ ਦੇ ਕੇ ਜਾਣਾ। ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਆਓ ਖਾਲਸਾ ਸਕੂਲ ਫਰੀਮੌਂਟ ਦੇ ਜੋ ਬੱਚੇ ਆ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਆਓ ਕੀਰਤਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: it.
1: Guru Granth Sahib Ji di Nigi Godh vich baithi Guru Pyari Sahib Sangat Ji Bulao Fateh Waheguru Ji Ka Khalsa Waheguru Ji Ki Fateh Dhanwadi Haan Satkar Jo Sade Khalsa School De Bache Jinnah Ne Bada Hi Raspinna Kirtan Aap Sangatan Nu Sarvan Karaya Hai Main Ardaas Karda Ke Maharaj ਇਹਨਾਂ 'ਤੇ ਇਸੇ ਤਰ੍ਹਾਂ ਬਖਸ਼ਿਸ਼ ਕਰੀ ਜਾਣ ਅਤੇ ਹੋਰ ਵੀ ਇਹ ਕੀਰਤਨ ਗੁਰਬਾਣੀ ਅਤੇ ਹੋਰ ਵੀ ਵਿੱਦਿਆ ਲੈਣ ਸੋ ਇਹਨਾਂ ਦੇ ਪਰਿਵਾਰਾਂ ਦਾ ਪੇਰੈਂਟਸ ਦਾ ਪ੍ਰੋਫੈਸਰ ਸਾਹਿਬ ਹੁਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਸ ਪਾਸੇ ਲਾ ਕੇ ਵਿੱਦਿਆ ਦਿੱਤੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਅੱਜ ਸਪੈਸ਼ਲ ਦੀਵਾਨ ਹੈ ਉਹ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਹਸਿਆਲੀ ਵਾਲੇ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਦੀਵਾਨ ਸਜ ਰਹੇ ਨੇ ਅਤੇ ਦੂਸਰੇ ਜੋ ਪਰਿਵਾਰਾਂ ਨੇ ਸੰਗਤ ਨੇ ਅਰਦਾਸ ਕੀਤੀ ਹੈ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ਹੈ ਇੱਕ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰਬਾਣੀ ਕੰਠ ਮੁਕਾਬਲੇ ਜੋ ਹੁਣੇ ਹੈ ਸਟੋਕਟਨ ਗੁਰਦੁਆਰਾ ਸਾਹਿਬ ਵਿਖੇ ਉਹ 17 ਅਕਤੂਬਰ ਨੂੰ ਡੇਟ ਹੈ ਅਤੇ ਬਾਹਰ ਉਹਨਾਂ ਵੀਰਾਂ ਨੇ ਆ ਕੇ ਟੇਬਲ ਲਾਇਆ ਹੋਇਆ ਹੈ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਪਾਰਟੀਸਪੇਟ ਕਰਨਾ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚਿਆਂ ਨੇ ਜਾਣਾ ਉਹ ਜ਼ਰੂਰ ਉਹਨਾਂ ਤੋਂ ਬਾਕੀ ਦੀ ਇਨਫੋਰਮੇਸ਼ਨ ਲੈ ਸਕਦੇ ਇਸ ਤਰ੍ਹਾਂ ਦਾ ਫਲਾਇਰ ਹੈ ਬਾਹਰ ਟੇਬਲ ਲਾ ਕੇ ਬੈਠੇ ਹੈ ਇੱਕ ਹੋਰ ਆਪ ਸੰਗਤਾਂ ਦੇ ਨਾਲ ਬੜੇ ਦੁਖੀ ਹਿਰਦੇ ਦੇ ਨਾਲ ਜੋ ਸੂਚਨਾ ਸਾਂਝੀ ਕਰ ਰਿਹਾ ਹਾਂ ਕਿ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਕਥਾਵਾਚਕ ਜੋ ਪ੍ਰਚਾਰਕ ਸਨ ਦਮਦਮੀ ਟਕਸਾਲ ਦੇ ਜੋ 2 ਸਾਲ ਪਹਿਲਾਂ ਇੱਥੇ ਵੀ ਆਪ ਸੰਗਤਾਂ ਦੇ ਜੋ ਪ੍ਰਚਾਰ ਦੁਆਰਾ ਦਰਸ਼ਨ ਕਰਕੇ ਗਏ ਨੇ ਉਹ ਚੜ੍ਹਾਈ ਕਰ ਗਏ 2 ਕੁ ਦਿਨ ਹੋਏ ਆ ਅਤੇ ਬੜਾ ਮਨ ਦੁਖੀ ਹੋਇਆ ਕਿਉਂਕਿ ਉਹ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਸਨ ਬੜੀ ਹੀ ਮਹਾਰਾਜ ਦੀ ਉਹਨਾਂ 'ਤੇ ਬਖਸ਼ਿਸ਼ ਸੀ ਬਹੁਤ ਹੀ ਗੁਰਬਾਣੀ ਦੇ ਨਾਲ ਉਹ ਰੂਹ ਜਿਹੜੀ ਰੰਗੀ ਹੋਈ ਸੀ ਅਤੇ ਉਹਨਾਂ ਨੇ ਬੜਾ ਪ੍ਰਚਾਰ ਕੀਤਾ 5 ਪਿਆਰਿਆਂ ਦੇ ਵਿੱਚ ਵੀ ਅੰਮ੍ਰਿਤ ਛਕਾਉਣ ਦੀ ਵੀ ਸੇਵਾ ਬਹੁਤ ਸਾਲ ਉਹਨਾਂ ਨੇ ਕੀਤੀ ਸੋ ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਆ ਅਰਦਾਸ ਕਰਦੇ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰਿਵਾਰ ਨੂੰ ਸਾਨੂੰ ਸਾਰੇ ਸੰਗਤਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਮੈਂ ਜੋ ਜੌਹਰੇ ਤੇਗ ਬਾਰੇ ਅੱਗੇ ਵੀ ਬੋਲਿਆ ਸੀ ਉਹ ਬਾਹਰ ਬੱਚਿਆਂ ਨੇ ਟੇਬਲ ਲਾਇਆ ਹੋਇਆ ਹੈ ਇਹ 4, 5 ਅਤੇ 6 ਜੋ ਨੈਕਸਟ ਮੰਥ ਜੋ ਮੁਕਾਬਲੇ ਹੋ ਰਹੇ ਨੇ ਗੱਤਕੇ ਦੇ ਜੌਹਰੇ ਤੇਗ ਅਤੇ ਉਸ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਓ ਕਿਉਂ ਵੱਡਾ ਪ੍ਰੋਗਰਾਮ ਹੈ ਤਕਰੀਬਨ 100 ਤੋਂ ਵੱਧ ਜੋ ਗੱਤਕੇ ਦੀਆਂ ਟੀਮਾਂ ਨੇ ਭਾਗ ਲੈਣਾ ਹੈ ਕੈਨੇਡਾ ਤੋਂ ਇੱਥੇ ਅਮੈਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਇੱਥੇ ਪਹੁੰਚਣੀਆਂ ਕਾਫੀ ਖਰਚਾ ਹੈ ਜਿੰਨਾ ਵੀ ਕੋਈ ਤਿਲ ਫੁੱਲ ਦੇ ਸਕਦਾ ਜ਼ਰੂਰ ਉਹਨਾਂ ਦੇ ਬੱਚਿਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਓ ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਂਟ ਉਹਨਾਂ ਦੇ ਜਥੇ ਨੂੰ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਖਾਣ ਆਓ ਕੀਰਤਨ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ

ਜਾਏ ਪਇਆ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਾਹੇ ਆ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਨਾਮ ਸੁਣੀਐ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਾਇਆ। ਤਿਸ ਗੁਰ ਸਿੱਖ ਕਾ ਹਾਂ ਸਦਾ ਨਮਸ਼ਕਾਰੀ ਜੋ ਗੁਰ ਕੈ ਭਾਣੈ। ਗੁਰ ਸਿੱਖ ਚੱਲਿਆ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ।

ਆਨਾ ਮੁੱਖ ਹੋਏ ਗੁਰੂ ਦੇ ਸਨਮੁਖ ਆਉਣ ਵਾਲੇ ਮਾਈ ਭਾਈ ਗੁਰਸਿੱਖੋ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਕਦਮਾਂ ਦੇ ਨਾਲ ਚੱਲ ਕੇ ਮੇਰੇ ਸਾਹਿਬਾਂ ਦੀ ਹਜ਼ੂਰੀ ਅੰਦਰ ਪਹੁੰਚਦੇ ਹੋ। ਇੱਕ ਵਾਰ ਪਿਆਰ ਵਿੱਚ ਆਖੋ ਸੁਰਤ ਟਿਕ ਜਾਵੇ ਗੱਜ ਕੇ ਬੋਲੋ ਸਤਨਾਮ ਸ਼੍ਰੀ ਤੁਹਾਡੇ ਵਾਸਤੇ ਗੁਰਸਿੱਖਾਂ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਅਬਿੱਤ ਬੜਾ ਪਿਆਰਾ ਲਿਖਿਆ ਹੈ। ਜਿਨ੍ਹਾਂ ਕਦਮਾਂ ਦੇ ਨਾਲ ਚੱਲ ਕੇ ਆਇਓ ਗੁਰਸਿੱਖ ਭਾਈ ਸਾਹਿਬ ਜੀ ਕਹਿੰਦੇ ਮੈਂ ਆਪਣੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰਦਿਆਂ ਨਿੱਕੇ ਨਿੱਕੇ ਟੁਕੜੇ ਕਰਦਿਆਂ ਫਿਰ ਮੈਂ ਉਹਨਾਂ ਨੂੰ ਚੱਕੀ ਵਿੱਚ ਪੀਸ ਦਿਆਂ ਫਿਰ ਮੈਂ ਅੱਗ ਵਿੱਚ ਸਾੜ ਵੀ ਦਿਆਂ ਅਤੇ ਉੱਚੀ ਸਾਰੀ ਆਵਾਜ਼ ਦਵਾਂ ਹਵਾ ਤੂੰ ਇੰਨੀ ਰਫਤਾਰ ਦੇ ਨਾਲ ਚੱਲ ਮੇਰੇ ਸਰੀਰ ਦੀ ਖਾਕ ਜਿਹੜੀ ਹੈ ਉਹ ਰਸਤੇ ਜਿਨ੍ਹਾਂ ਰਸਤਿਆਂ ਤੋਂ ਗੁਰਸਿੱਖ ਕਦਮ ਕਦਮ ਚੱਲ ਕੇ ਸਾਹਿਬਾਂ ਦੀ ਹਜ਼ੂਰੀ ਅੰਦਰ ਪਹੁੰਚਦੇ ਨੇ ਉਹਨਾਂ ਦੇ ਰਸਤਿਆਂ ਵਿੱਚ ਵਿਛਾਈ ਜਾਵੇ ਅਤੇ ਮੇਰੇ ਚਰਨਾਂ ਦੀ ਜਿਹੜੀ ਖਾਕ ਮੇਰੇ ਪੈਰਾਂ ਦੀ ਸਰੀਰ ਦੀ ਜਿਹੜੀ ਖਾਕ ਹੈ ਗੁਰਸਿੱਖਾਂ ਦੇ ਚਰਨੀ ਲੱਗ ਜਾਵੇਗੀ ਮੇਰੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ। ਭਾਈ ਗੁਰਦਾਸ ਸਾਹਿਬ ਜੀ ਇੱਕ ਬਿੱਤ ਲਿਖਦੇ ਨੇ ਕਹਿੰਦੇ ਨੱਖ ਸਿਸ ਲਓ ਅੰਗ ਅੰਗ ਕਰ। ਦੇਖੋ ਬੋਲ ਕਿੰਨੇ ਪਿਆਰੇ ਨੇ, ਪੈਰ ਦੇ ਬੂਠੇ ਦੇ ਨਹੁੰ ਤੋਂ ਲੈ ਕੇ ਨੱਖ ਸਿਸ ਦਾ ਅਰਥ ਹੈ ਸਿਰ ਤੱਕ, ਨੱਖ ਸਿਸ ਲਓ ਅੰਗ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ, ਅਗਨ ਜਲਾਏ ਫੁਨ ਪੀਸਾ ਨਾ ਪਸਾਏ, ਲੈ ਉਡੇ ਪਵਨ ਹੋਏ ਅਣਕ ਪਰ ਕਾ

ਪਰੇ ਪਤ ਤੋਂ ਉਧਾਰੀਐ। ਹੇ ਸਤਿਗੁਰੂ ਜੀ, ਮੇਰੇ ਪਤ ਦਾ ਪਾਰ ਉਤਾਰਾ ਹੋ ਜਾਵੇਗਾ। ਅੱਜ ਦੇ ਦਿਹਾੜੇ ਵਿਸ਼ੇਸ਼ ਕਰਕੇ ਤੁਸੀਂ ਸਿੰਘ ਸਾਹਿਬ ਜੀ ਤੋਂ, ਭਾਈ ਸਾਹਿਬ ਜੀ ਤੋਂ ਸਰਵਣ ਕਰਲੇ ਨੇ। ਉਹ ਆਪ ਜੀ ਨੂੰ ਅਨਾਊਂਸ ਕਰਕੇ ਗਏ ਨੇ, ਪਿਛਲਾ ਐਤਵਾਰ ਜੋ ਲੰਘ ਚੁੱਕਾ ਹੈ, ਲੰਘੇ ਹੋਏ ਐਤਵਾਰ ਵਾਲੇ ਦਿਨ ਵੀ ਸੰਤ ਬਾਬਾ ਅਜੀਤ ਸਿੰਘ

ਢਸਾਲੀ ਵਾਲਿਆਂ ਦੀ ਯਾਦ ਮਨਾਈ ਸੀ ਤੇ ਆਪਾਂ ਅੰਮ੍ਰਿਤ ਬਚਨ ਸਾਂਝੇ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਸੀ। ਅੱਜ ਨਾਲ ਦੀ ਨਾਲ ਜੋ ਉਹਨਾਂ ਨੇ ਅਨਾਉਂਸ ਕੀਤਾ ਹੈ, ਸਤਿਕਾਰਯੋਗ ਰਾਜਾ ਨਾਭ ਕਮਲ ਜੀ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਨਾਮ ਵਸਿਆ ਹੋਇਆ, ਨਵੇਂ ਸ਼ਹਿਰ ਦੇ ਕੋਲ ਹੀ ਅਸਥਾਨ ਹੈ, ਤੁਸੀਂ ਭਲੀ ਪ੍ਰਕਾਰ ਜਾਣਦੇ ਹੋ, ਹੁਸ਼ਿਆਰਪੁਰ ਵਾਲਿਆਂ ਨੂੰ ਤਾਂ ਖਾਸ ਕਰਕੇ ਸਾਨੂੰ ਪਤਾ ਹੁੰਦਾ ਰਾਜਾ ਨਾਭ ਕਮਲ ਜੀ ਦਾ। ਇਸੇ ਤਰ੍ਹਾਂ ਗੁਰੂ ਸਵਾਰੀ ਸੰਗਤ ਜੀ ਨਾਲ ਦੀ ਨਾਲ ਅਨਾਉਂਸ ਕਰ ਗਏ ਨੇ ਸਤਿਕਾਰਯੋਗ, ਜਿਨ੍ਹਾਂ ਨੂੰ ਜਿਉਂਦਿਆਂ ਸ਼ਹੀਦੀ ਦਾ ਖਿਤਾਬ ਮਿਲਿਆ ਹੈ, ਭਾਈ ਸਾਹਿਬ ਜੀ ਭਾਈ ਬਲਵੰਤ ਸਿੰਘ ਜੀ ਰਾਜੋਆਣ, ਉਹਨਾਂ ਦੇ ਕੁਝ ਬੋਲ ਸਾਂਝੇ ਕੀਤੇ ਨੇ ਵੀ ਉਹਨਾਂ ਦੀ ਵੱਡੀ ਕੁਰਬਾਨੀ ਹੈ। ਤੇ ਨਾਲ ਦੀ ਨਾਲ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੱਡੀ ਸਾਹਿਬ ਜੀ ਨੇ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਰਹੇ ਨੇ, ਜੋ ਪੰਜ ਪਿਆਰਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਵੀ ਨਿਭਾਉਂਦੇ ਰਹੇ ਨੇ। ਸਮੇਂ ਦੇ ਮੁਤਾਬਕ ਗੁਰੂ ਖਾਲਸਾ ਜੀ ਜੋ ਸੰਸਾਰ ਵਿੱਚ ਆਇਆ ਹੈ, ਉਹ ਇੱਕ ਦਿਨ ਨੂੰ ਜ਼ਰੂਰ ਵਰ ਜ਼ਰੂਰ ਚਲੇ ਜਾਵੇਗਾ। ਉਹ ਅਕਾਲ ਚਲਾਨਾ ਕਰ ਗਏ ਨੇ, ਉਹਨਾਂ ਵਾਸਤੇ ਵੀ ਅਰਦਾਸ ਕਰਨ ਵਾਸਤੇ ਸੰਗਤ ਨੂੰ ਬੇਨਤੀ ਕੀਤੀ ਗਈ ਹੈ। ਤੇ ਜਦੋਂ ਇਹ ਬੋਲ ਆਪਾਂ ਸਾਂਝੇ ਕਰਦੇ ਹਾਂ ਤੇ ਅੱਜ ਸਵੇਰ ਦਾ ਜੋ ਹੁਕਮਨਾਮਾ ਸੀ ਨਾ ਮੇਰੇ ਸਤਿਗੁਰਾਂ ਦਾ, ਉਹ ਸਾਹਿਬਾਂ ਨੇ ਬਖਸ਼ਿਆ ਸੀ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟੈ ਤਨ ਸ਼ੀਜੈ, ਭਈ ਘੜੀਆਂ ਤੋਂ ਪਹਿਰ ਬਣ ਜਾਂਦੇ ਨੇ ਤੇ ਪਹਿਰਾਂ ਤੋਂ ਦਿਨ ਬਣ ਜਾਂਦੇ ਤੇ ਉਮਰਾਂ ਜਿਹੜੀ ਘੱਟਦਿਆਂ ਘੱਟਦਿਆਂ ਘੱਟ ਜਾਂਦੀ ਹੈ। ਮੇਰੇ ਗਰੀਬ ਨਿਵਾਜ ਦੇ ਅੰਮ੍ਰਿਤ ਬਾਚਾ ਨੇ, ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਕਰ ਬਾਰ ਬਿਣਸਤ ਬਾਰ ਨਾ ਲੱਗ ਗਈ, ਜਿਉਂ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਣੇ ਮਾਹੇ, ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੇ, ਤਜ ਗਏ ਕਰ ਬਾਰ ਜੈਸਾ ਸੁਪਨਾ ਰਹਿਣ ਕਾ ਤੈਸਾ ਇਹੋ ਸੰਸਾਰ, ਦ੍ਰਿਸ਼ਟ ਮਾਨਸਾ ਬਿਣਸੀਐ ਕਿਆ ਲੱਗੈ ਗਵਾਰ, ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚਾਲ ਇੱਕ ਚਾਲ ਸਹਿ ਸਭ ਆਪਣੀ ਵਾਰ, ਇੱਕ ਚਲੇ ਗਏ ਨੇ ਇੱਕ ਚੱਲਣ ਨੂੰ ਤਿਆਰ ਨੇ ਤੇ ਇੱਕ ਨਾ ਨੇ ਗਾਂ ਫਿਰ ਚਲੇ ਜਾਣਾ, ਸਭ ਆਪਣੀ ਵਾਰੀ ਮੁਤਾਬਕ। ਖਾਲਸਾ ਜੀ ਇੱਥੇ ਕੋਈ ਰਹਿੰਦਾ ਨਜ਼ਰ ਨਹੀਂ ਆਇਆ, ਸਿੱਧ ਸਾਧਕ ਸੁਰ ਸਿੱਧ ਗਨ ਗੰਧਰਵ ਮੁਣ ਜਣ, ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਔਰੇ ਪੀ ਚੱਲਣ ਹਾਰ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਸ਼ੀਜੈ, ਕਾਲ ਅਹੇਰੀ ਫਰੈ ਬਦਕ ਜਿਉ ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁੱਤ ਬਣਤਾ, ਕਹੋ ਕਉ ਹੈ ਕਾ ਕਾ ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ, ਲੋਚਣ ਕਛੂ ਨਾ ਸੂਝੈ ਕਹੇ ਤਾਂ ਕਬੀਰ ਸੁਣੋ ਰੇ ਪ੍ਰਾਨੀ। ਅੱਜ ਦੇ ਮੁੱਖ ਵਾਕ ਨੇ ਅੰਮ੍ਰਿਤ ਵੇਲੇ ਦੇ, ਕਬੀਰ ਸਾਹਿਬ ਜੀ ਕਹਿੰਦੇ ਭਾਈ ਗੁਰੂ ਕੀ ਬਾਣੀ ਨੂੰ ਸੁਣਿਆ ਕਰ, ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ। ਕਹੇ ਤਾਂ ਕਬੀਰ ਸੁਣੋ ਰੇ ਪ੍ਰਾਨੀ, ਛੋਡੋ ਮਣ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਨਾ। ਅੰਤ ਵਿੱਚ ਕਬੀਰ ਸਾਹਿਬ ਜੀ ਨੇ ਕਿਹਾ ਵੀ ਕੇਵਲ ਨਾਮ ਜਪਣਾ ਤੇ ਇੱਕ ਗੁਰੂ ਦੇ ਲੜ ਲੱਗ ਜਾਣਾ, ਜਿਹਨੂੰ ਮਹਾਰਾਜ ਨੇ ਬਚਨ ਕਹੇ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ। ਅਗਰ ਜੇ ਰਾਜਾ ਨਵ ਕਮਲ ਜੀ ਦੀ ਬਾਤ ਪਾਈਏ ਤਾਂ ਗੁਰੂ ਸਵਾਰੀ ਸੰਗਤ ਜੀ ਮਹਿਮਾ ਕਾਹਦੀ ਜੇ, ਸਤਨਾਮ ਸ਼੍ਰੀ ਵਾਹਿਗੁਰੂ ਦੀ ਜੇ। ਜੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਵੱਲੇ ਦੇਖੀਏ ਤੇ ਵਡਿਆਈ ਕਾਹਦੀ ਜੇ, ਨਾਮ ਦੀ ਹੈ। ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਭਾਈ ਗੁਰੂ ਗੁਰਪ੍ਰੀਤ ਸਿੰਘ ਜੀ, ਬਾਰੰਗ ਬਾਰੇ ਬੋਲ ਤੁਹਾਨੂੰ ਸੁਣਾਈ ਜਾ ਰਹੇ ਸੀ, ਸੁਣਾਈ ਜਾ ਰਹੇ ਸੀ ਭਈ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ। ਆਮ ਕਹਿੰਦੇ ਜੀ ਮੈਂ ਇੱਕ ਦਿਨ ਬੇਨਤੀ ਕਰ ਰਿਹਾ ਸੀ, ਫਲਾਨਾ ਬੰਦਾ ਫਲਾਨੇ ਵਰਗਾ ਜੇ, ਫਲਾਨਾ ਬੰਦਾ ਉਹਦੇ ਨਾਲ ਸ਼ਕਲ ਮਿਲਦੀ ਜੇ, ਪਰ ਗੁਰੂ ਸਵਾਰੀ ਸੰਗਤ ਜੀ ਮੇਰੇ ਵਾਹਿਗੁਰੂ ਜੀ ਨੇ ਸਰੀਰ ਬਣਾਏ ਨੇ, ਬੰਤਰ ਬਣਾਏ ਨੇ, ਕਿਤੇ ਨਾ ਕਿਤੇ ਥੋੜੀ ਥੋੜੀ ਓਨਤਾਈ ਜ਼ਰੂਰ ਹੈ, ਇੱਕ ਦੂਜੇ ਨਾਲ ਸ਼ਕਣਾ ਨਹੀਂ ਜੇ ਮਿਲਦੀਆਂ, ਕੋਈ ਥੋੜੀ ਬਾਲੀ ਮਿਲ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਜੇ, ਪਰ ਜਿਨ੍ਹਾਂ ਨੇ ਜਪਿਆ ਹੈ ਨਾਮ ਰਾਜਾ ਸਾਹਿਬ ਜੀ ਨੇ, ਬਾਬਾ ਅਜੀਤ ਸਿੰਘ ਜੀ ਨੇ, ਭਾਈ ਰਣਜੀਤ ਸਿੰਘ ਜੀ ਜਿਹੜੇ ਅਕਾਲ ਚਲਾਨਾ ਕਰ ਗਏ ਨੇ,
ਉਹ ਕਿਹਦੇ ਵਰਗੇ ਨੇ ਮਹਾਰਾਜ? ਕਹਿੰਦੇ ਸਾਈ ਜਿਹੇ ਆ। ਕਮਾਲ ਹੋ ਗਈ ਜੇ ਮਹਾਰਾਜ ਕਹਿੰਦੇ ਉਹ ਸਾਈ ਵਰਗੇ ਹੋ ਜਾਂਦੇ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲ ਸਲਲ ਸਮਾਏ ਦਾ। ਗੁਰੂ ਖਾਲਸਾ ਸੰਗਤ ਜੀ, ਸਮੁੰਦਰ ਚੋਂ ਲਹਿਰਾਂ ਉੱਠਦੀਆਂ ਨੇ, ਉਹ ਤਾਂ ਉਹਦਾ ਹੀ ਰੂਪ ਹੋ ਜਾਂਦੀਆਂ ਨੇ, ਵੇਖਣ ਨੂੰ ਵੱਖਰੀਆਂ ਲੱਗਦੀਆਂ ਨੇ ਪਰ ਕਦੇ ਵੱਖਰੀਆਂ ਨਹੀਂ ਹੁੰਦੀਆਂ। ਜਿਨ੍ਹਾਂ ਨਾ ਵਿਸਰੈ ਨਾਮ ਸੇ ਘਨੇਹ ਆ, ਭੇਦ ਨਾ ਜਾਣੋ ਮੂਲ ਨਾ ਭਈ ਨਾ ਫਰਕ ਨਾ ਜਾਣਿਆ ਕਰੋ, ਉਹ ਰੱਬ ਵਰਗੇ ਨੇ। ਤੇ ਮੈਂ ਰੰਭ ਵਿੱਚ ਸ਼ਬਦ ਪੜ੍ਹਿਆ, ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਤੁਹਾਨੂੰ ਸਰਵਣ ਕਰਵਾਏ ਨੇ। ਮੇਰਾ ਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਦੇ ਅੰਮ੍ਰਿਤ ਬਚਨ ਨੇ। ਜੈਤ ਸ੍ਰੀ ਰਾਗ ਹੈ, ਤੁਸੀਂ ਘਰ ਵਿੱਚ ਵੀ ਵੇਖ ਸਕਦੇ ਹੋ। ਤਾਂ ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਮੇਰੇ ਹੀਰ ਸਤਿਗੁਰਾਂ ਦੀ ਰਹਿਮਤ ਹੋਈ, ਰੱਬ ਦੇ ਪਿਆਰੇ ਹਰ ਸਵਾਸ ਨਾਲ ਨਾਮ ਜਪਦਿਆਂ ਜਪਦਿਆਂ ਰਸਨਾ ਦੁਆਰੇ, ਫਿਰ ਰਸਨਾ ਦੁਆਰੇ ਜਪਦਿਆਂ ਜਪਦਿਆਂ ਉਹਨਾਂ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਤੇ ਜਦੋਂ ਹਿਰਦੇ ਦੇ ਵਿੱਚ ਵਸ ਜਾਂਦਾ ਜੇ ਗੁਰੂ ਦੀ ਰਹਿਮਤ ਵਰਤਦੀ ਹੈ। ਸਾਹਿਬ ਜੀ ਕਹਿੰਦੇ ਜਨਮਾਂ ਜਨਮਾਤਰਾਂ ਦੇ ਪਾਪ ਜਿਹੜੇ ਉਹ ਲੈ ਜਾਂਦੇ ਨੇ, ਕਾਹਦੇ ਨਾਲ? ਨਾਮ ਦੇ ਨਾਲ। ਗੁਰੂ ਸਵਾਰੀ ਸੰਗਤ ਜੀ, ਜਿੱਥੇ ਨਾਮ ਰਤਨ ਹੈ ਨਾ, ਉੱਥੇ ਗੁਰੂ ਕੀ ਬਾਣੀ ਵੀ ਰਤਨ ਹੈ। ਮੇਰੇ ਸਾਹਿਬਾਂ ਦੇ ਅੰਮ੍ਰਿਤ ਬੋਲ ਨੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਿਹੜੇ ਬਾਹਰਲੇ ਰਤਨ ਨੇ, ਹੀਰੇ ਨੇ, ਮੂੰਗੇ ਨੇ, ਪੁਖਰਾਜ ਨੇ, ਪੱਥਰਾਂ ਦੇ ਨਾਮ ਲਈ ਚਲੋ, ਉਹਨਾਂ ਦੇ ਤੇ ਮੁੱਲ ਪੈਂਦੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ, ਜਿਹੜਾ ਗੁਰੂ ਦਾ ਨਾਮ ਰਤਨ ਹੈ, ਨਾਮ ਰਤਨ, ਇਹਦਾ ਕਦੇ ਮੁੱਲ ਨਹੀਂ ਪੈਂਦਾ। ਇਹਨੂੰ ਭਗਤ ਭੀਖਣ ਜੀ ਕਹਿੰਦੇ ਨੇ, ਐਸਾ ਨਾਮ ਰਤਨ ਨਿਰਮੋਲਕ। ਉਹਨਾਂ ਰੱਬ ਦੇ ਪਿਆਰਿਆਂ ਨੇ ਪ੍ਰਾਪਤ ਕਰ ਲਿਆ, ਰਾਜਾ ਸਾਹਿਬ ਜੀ ਨੇ, ਬਾਬਾ ਅਜੀਤ ਸਿੰਘ ਜੀ ਨੇ।

0: ਬਾਹਰਲੇ ਰਤਨ ਤੇ ਛੁਪਾਇਆ ਛੁਪ ਜਾਂਦੇ ਜੇ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰਤਨ ਵਸ ਗਿਆ ਹੈ ਉਹ ਛੁਪਿਆ ਛੁਪਦੇ ਨਹੀਂ ਹੈ। ਭਗਤੀ ਕਰੇ ਪਤਾਲ ਮੈਂ ਪ੍ਰਗਟ ਹੋਏ ਸੰਸਾਰ, ਉਹ ਤੇ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ। ਮੈਂ ਆਪ ਜੀਆਂ ਨੂੰ ਬੇਨਤੀ ਕਰਾਂ, ਰਾਜਾ ਸਾਹਿਬ ਜੀ ਦਾ ਦਿਹਾੜਾ ਮਨਾ ਰਹੇ ਹੋ, ਸੰਤਾਂ ਦਾ ਦਿਹਾੜਾ ਮਨਾ ਰਹੇ ਹੋ, ਜੋ ਉਹਨਾਂ ਨੇ ਪੂਰਨੇ ਪਾਏ ਨੇ ਨਾ, ਖੰਡ ਪਾਠ ਸਾਹਿਬ ਕਰਵਾਇਆ, ਗੁਰੂ ਦੀ ਰਹਿਮਤ ਹੈ, ਸੰਗਤਾਂ ਜੁੜੀਆਂ, ਗੁਰੂ ਦੀ ਬਖਸ਼ਿਸ਼ ਹੈ, ਪਰ ਨਾਲ ਦੀ ਨਾਲ ਚੇਤਾ ਰੱਖੋ ਵੀ ਉਹਨਾਂ ਨੇ ਜਪਿਆ ਇਹ ਨਾਮ ਤੇ ਆਪਾਂ ਨੂੰ ਵੀ ਜਪਣਾ ਪੈਣਾ ਸਤਨਾਮ ਵਾਹਿਗੁਰੂ। ਦਿਹਾੜਾ ਮਨਾਉਣ ਦਾ ਲਾਭ ਇਹੀ ਹੁੰਦਾ ਹੈ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਚੱਕੀਏ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੈ ਰਾਖਿਆ, ਉਹ ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਰਸਨਾ ਜਬਾਨ ਰਮਤ, ਜਬਾਨ ਦੇ ਨਾਲ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਕਹੋ ਜੀ ਇਹਦੇ ਨਾਲ ਕੀ ਹੁੰਦਾ? ਰਸਨਾ ਰਮਤ ਸੁਣਤ ਸੁਖ ਸਰਵਣਾ, ਉਹ ਨਾਮ ਹੀ ਸੁਣਦੇ ਨੇ ਤੇ ਨਾਮ ਹੀ ਜਪਦੇ ਨੇ ਤੇ ਨਾਮ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਨਾਮ ਦੇ ਵਿੱਚ ਅੰਦਰ ਦੀ ਸ਼ਾਂਤੀ ਆ ਜਾਂਦੀ ਹੈ। ਅਬ ਮੈਂ ਸੁਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ, ਅੰਗ ਛੋਡਿਓ ਹੈ ਤਿਆਗ, ਜੋ ਦੇਖੋ ਤੋ ਸਗਲ ਮੋਹੇ ਮੋਹਿਓ, ਤੋ ਸਰਨ ਪਰਿਓ ਗੁਰ ਭਾਗ, ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕਾ, ਜੋ ਸੰਤ ਭੇਟੈ ਵਡ ਭਾਗ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਅੰਦਰ ਦਾ ਸੁੱਖ ਮਿਲ ਜਾਂਦਾ ਹੈ। ਰਸਨ ਰਮਤ ਸੁਣਤ ਸੁਖ ਸਰਵਣ, ਚਿੱਤ ਚੇਤੇ ਸੁਖ ਹੋਈ, ਕਹੋ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹਿ ਸੋਈ। ਜਿੱਥੇ ਜਿੱਥੇ ਵੇਖਦੇ ਨੇ ਰੱਬ ਨਜ਼ਰ ਆਉਂਦਾ, ਅੰਦਰ ਨਾਮ ਵਸ ਗਿਆ ਹੈ। ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਾਚਾ ਨੇ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਸ ਨਾਮ ਰਿਧੈ ਸੋਈ ਵੱਡ ਰਾਜਾ। ਬੋਲ ਮੈਨੂੰ ਯਾਦ ਆ ਗਏ ਨੇ, ਜਿਸ ਨਾਮ ਲੰਬਾ ਸ਼ਬਦ ਜੇ, ਜਿਸ ਨਾਮ ਰਿਧੈ ਸੋਈ ਵੱਡ ਰਾਜਾ। ਦੁਨੀਆਂ ਦੇ ਰਾਜੇ ਤੇ ਬੜੇ ਨੇ, ਉਹਨਾਂ ਦਾ ਨਾਮ ਕੋਈ ਨਹੀਂ ਲੈਂਦਾ, ਤੇ ਨਾ ਰਾਜਾ ਜੀ ਦਾ ਸਾਰੇ ਦੇ ਸਾਰੇ ਨਾਂ ਲੈ ਰਹੇ ਨੇ। ਮੈਂ ਜਿੱਥੇ ਕੈਨੇਡਾ ਚ ਹੋਵਾਂ, ਕਿਧਰੇ ਹੋਰ ਹੋਵਾਂ, ਤੇ ਜ਼ਰੂਰ ਉਹਨਾਂ ਦੀਆਂ ਯਾਦਾਂ ਬਣਾਈਆਂ ਜਾਂਦੀਆਂ ਨੇ। ਕਿਉਂ ਬਣਾਈਆਂ ਜਾਂਦੀਆਂ ਨੇ? ਉਹਨਾਂ ਦੇ ਹਿਰਦੇ ਵਿੱਚ ਗੁਰੂ ਗੁਰੂ ਦਾ ਵਾਸਾ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ। ਜਿਹਦੇ ਹਿਰਦੇ ਵਿੱਚ ਨਾਮ ਵਸਦਾ ਜੇ ਨਾ ਖਾਲਸਾ ਜੀ, ਉਹਦੇ ਅਧੂਰੇ ਕਾਰਜ ਵੀ ਪੂਰੇ ਹੋ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਨੇ ਨਾਮ ਦੀ ਵਡਿਆਈ ਹੁੰਦੀ ਹੈ। ਗੁਰਪੂਰਾ ਜਨ ਸਿਮਰਿਆ ਸਹੀ ਭਏ ਨਿਹਾਲ, ਨਾਨਕ ਨਾਮ ਅਰਾਧਨ ਕਾਰਜ ਆਵੈ ਰਾਸ। ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਸਾਹਿਬ ਜੀ ਕਹਿੰਦੇ ਜਿਹਦੇ ਕੋਲ ਨਾਮ ਹੈ ਉਹਨੇ ਤੇ ਕਰੋੜਾ ਹੀ ਧਨ ਪ੍ਰਾਪਤ ਕਰ ਲਿਆ ਜੇ। ਇਹੀ ਤਾਂ ਬੋਲ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਨੇ। ਸਾਹਿਬ ਜੀ ਕਹਿੰਦੇ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ। ਸ਼ਾਹ ਤਾਂ ਹੋਰ ਵੀ ਨੇ, ਪਰ ਮਹਾਰਾਜ ਕਹਿੰਦੇ ਪੂਰਾ, ਉਹ ਪੂਰਾ ਹੈ ਤੇ ਜਿਨ੍ਹਾਂ ਕੋਲ ਬਾਹਰਲਾ ਹੀ ਧਨ ਜੇ ਨਾ, ਨਾਮ ਦਾ ਧਨ ਨਹੀਂ ਹੈ। ਤਾਂ ਮੇਰੇ ਸਤਿਗੁਰਾਂ ਦੇ ਅੰਮ੍ਰਿਤ ਬਾਚਨ ਨੇ, ਜਿਨ ਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨ ਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਬਾਬਾ ਜੀ ਦਾ ਨਾਮ ਵਸਦਾ ਜੇ, ਉਹ ਗੁਣਾਂ ਦੇ ਸਮੁੰਦਰ ਹੋ ਜਾਂਦੇ ਨੇ। ਜਿਸ ਨਾਮ ਹਿਰਦੈ ਤਿਸ ਕੋਟ ਧਨ ਪਾਏ, ਤਾਂ ਮਹਾਰਾਜ ਕਹਿੰਦੇ ਨਾਮ ਬਿਨਾ ਜਨਮ ਬਿਰਥਾ ਜਾਏ। ਤਿਸ ਸਾਲਾਹੀ ਜਿਸ ਹਰ ਤਨ ਰਾਸ, ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ, ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ। ਬੜਾ ਪਿਆਰਾ ਬੋਲ ਜੇ, ਸੈਨਾ ਫੌਜ। ਸਾਹਿਬ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਵਸਦਾ ਹੈ ਉਹ ਫੌਜਾਂ ਦਾ ਮਾਲਕ ਹੋ ਜਾਂਦਾ ਜੇ। ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੂਆਣੇ ਦੀ ਗੱਲ ਕਰਦੇ ਸੀ ਭਾਈ ਸਾਹਿਬ, ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਦੀ ਬਾਤ ਪਾਲੀਏ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੱਬਰ ਦੀ ਬਾਤ ਪਾਲੀਏ, ਜਿਨ੍ਹਾਂ ਦੇ ਨੇਤਰ ਕੱਢ ਦਿੱਤੇ ਨੇ। ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਹੈ ਉਹ ਸ਼ਹੀਦੀ ਫੌਜਾਂ ਦੇ ਮਾਲਕ ਜਿਉਂਦਿਆਂ ਹੀ ਬਣ ਜਾਂਦੇ ਨੇ। ਕਮਾਲ ਦੀ ਗੱਲ ਹੈ, ਕੈਲਗਰੀ ਰਹਿੰਦੇ ਨੇ ਭਾਈ ਦਿਲਾਵਰ ਸਿੰਘ ਜੀ ਦੇ ਮਾਤਾ ਜੀ, ਦਾਸ ਨਾਲ ਕਈ ਵਾਰ ਉਹਨਾਂ ਦਾ ਸੰਪਰਕ ਹੋਇਆ, ਥੋੜੀ ਜਿਹੀ ਬਾਤ ਪਾ ਕੇ ਮੈਂ ਜੋ ਜੋ ਬੋਲ ਕੇ ਗਏ ਨੇ ਉਹਨਾਂ ਬੋਲਾਂ ਟੱਚ ਕਰਦਿਆਂ ਤੁਹਾਡੇ ਨਾਲ ਬੋਲ ਸਾਂਝੇ ਕਰਨੇ ਨੇ। ਮਾਤਾ ਜੀ ਨੇ ਮੈਨੂੰ ਦੱਸਿਆ, ਕਹਿਣ ਲੱਗੇ ਇੱਕ ਹਫ਼ਤਾ ਤਕਰੀਬਨ ਭਾਈ ਦਿਲਾਵਰ ਸਿੰਘ ਆਪਣੇ ਸਰੀਰ ਦੇ ਨਾਲ ਬੰਬ ਬਣ ਕੇ ਤੇ ਤੁਰਦਾ ਰਿਹਾ, ਜਿੱਥੇ ਭਾਈ ਬਲਵੰਤ ਸਿੰਘ ਰਾਜੋਵਾਲਾ ਵੀ ਨਾਲ ਸੇਵਾ ਨਿਭਾਉਂਦਾ ਰਿਹਾ। ਪਰ ਗੁਰੂ ਖਾਲਸਾ ਜੀ, ਉਹਨੂੰ ਪਤਾ ਜ਼ਰੂਰ ਸੀ, ਜਿਸ ਵੇਲੇ ਮੈਂ ਦੁਸ਼ਟ ਦਾ ਸੋਧਾ ਲਾਇਆ ਤੇ ਚਰਖੜੀਆਂ ਮੇਰੀਆਂ ਵੀ ਉੱਡ ਜਾਣੀਆਂ, ਮੇਰਾ ਵੀ ਬੰਦ ਬੰਦ ਜਿਹੜਾ ਉੱਡ ਜਾਣਾ ਆ। ਤਾਂ ਹੀ ਤਾਂ ਇਹ ਬੋਲ ਕਹੇ ਨਾ, ਪੁਰਜਾ ਪੁਰਜਾ ਘੱਟ ਮਰੈ ਕਬੂ ਦਾ ਸਾਡਾ ਖੇਤ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਨਾ ਕੀ ਜੈ। ਉਹ ਸਿਰ ਦੇ ਜਾਂਦੇ ਨੇ ਜਿਉਂਦਿਆਂ ਹੀ। ਭਾਈ ਬਲਵੰਤ ਸਿੰਘ ਰਾਜੋਵਾਲੇ ਸ਼ਹੀਦ ਨੇ, ਭਾਈ ਦਿਲਾਵਰ ਸਿੰਘ ਜੀ ਦੀ ਗੱਲ ਕਰ ਰਿਹਾ ਸੀ, ਉਹਨੂੰ ਜ਼ਰੂਰ ਪਤਾ ਹੈ ਵੀ ਮੈਂ ਇਸ ਦੁਸ਼ਟ ਨੂੰ ਸੋਧਣ ਤੋਂ ਪਹਿਲਾਂ ਮੇਰਾ ਤੁੰਬਾ ਤੁੰਬਾ ਹੋ ਜਾਣਾ ਵੇ, ਪਰ ਉਹਨੂੰ ਪਰਵਾਹ ਕੋਈ ਨਹੀਂ ਹੈ, ਆਪਣਾ ਸਿਰ ਦੇ ਕੇ ਤੇ ਸਿੱਖ ਕੌਮ ਦੀ ਲੱਥੀ ਹੋਈ ਦਸਤਾਰ ਫਿਰ ਸਿਰ ਤੇ ਰੱਖ ਗਿਆ। ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਹੁੰਦੀਆਂ ਨੇ, ਐਵੇਂ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਜੁਗ ਪਲਟਾਉਂਦਾ ਖੂਨ ਸ਼ਹੀਦਾਂ ਦਾ, ਜਦ ਲੱਗਦੀ ਜਿੰਦ ਲੇਖੇ ਪਰ ਉਪਕਾਰੀ ਲੋਕਾਂ ਦੀ, ਉਦੋਂ ਉਖੜ ਦੀ ਜੜ ਪਾਪੀ ਹੰਕਾਰੀ ਲੋਕਾਂ ਦੀ। ਇਸ ਦੇ ਡੁੱਲਿਆਂ ਤਸਵੀਰਾਂ ਬਦਲ ਜਾਣ ਕੌਮਾਂ ਦੀਆਂ, ਗੂੜਾ ਰੰਗ ਵਟਾ ਜਾਵਣ ਤਸਵੀਰਾਂ ਕੌਮ ਦੀਆਂ। ਤੁਖ ਤਖਤ ਜ਼ੁਲਮ ਦਾ ਹਿਲਾਉਂਦਾ ਖੂਨ ਸ਼ਹੀਦਾਂ ਦਾ, ਜਦ ਡੁੱਲਦਾ ਜੁਗ ਪਲਟਾਉਂਦਾ ਖੂਨ ਸ਼ਹੀਦਾਂ ਦਾ। ਗੁਰੂ ਸਵਾਰੀ ਸੰਗਤ ਜੀ, ਮੈਂ ਬਚਨ ਪੜ ਰਿਹਾ ਸੀ, ਮੇਰੀ ਆਦਤ ਹੈ ਬਾਣੀ ਦੇ ਦੁਆਰੇ ਅੰਦਰ ਗੁਰੂ ਦੀ ਕਥਾ ਕਰਨੀ, ਨਾਲ ਨਾਲ ਸਾਰੇ ਬਚਨਾਂ ਨੂੰ ਸਾਂਝੇ ਕਰਦਾ ਜਾਣਾ। ਬਚਨ ਪੜ ਰਿਹਾ ਸੀ, ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਾਮ ਗੁਰੂ ਹੈ ਵੱਲ। ਦੇਖੋ ਪ੍ਰਵਾਹ ਕੋਈ ਨੀ ਜੇ, ਜਾਮ ਗੁਰੂ ਹੈ ਵੱਲ, ਧਣੇ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵੱਲ, ਲੱਖ ਬਾਹੀ ਕਿਆ ਕਿਜੈ, ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਣਨ ਪਰ, ਜਾਮ ਗੁਰੂ ਹੋਏ ਵੱਲ, ਸ਼ਬਦ ਸਾਖੀ ਸੋ ਸਚੈ ਘਰ, ਜੋ ਗੁਰੂ ਗੁਰੂ ਐਣਸ ਜਪੈ, ਦਾਸ ਭੱਟ ਬੇਣਤ ਕਹੈ, ਜੋ ਗੁਰੂ ਨਾਮ ਰਿਧ ਮਹਿ ਧਰੈ, ਸੋ ਜਨਮ ਮਰਨ ਦੋਹੂ ਥੇ ਰਹਿ। ਉਹ ਤੇ ਸਦਾ ਹੀ ਜਿਉਂਦੇ ਨੇ ਖਾਲਸਾ ਜੀ, ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ, ਜਿਸ ਨਾਮ ਹਿਰਦੈ ਸੋ ਸੀਤਲ ਹੋਵਾ, ਜਿਹਦੇ ਹਿਰਦੇ ਵਿੱਚ ਨਾਮ ਹੈ ਨਾ ਗੁਰੂ ਸਵਾਰੀ ਸੰਗਤ ਜੀ, ਉਹਦੇ ਅੰਦਰ ਸ਼ਾਂਤੀ ਹੈ, ਉਹ ਦੁਸ਼ਮਣਾਂ ਨੂੰ ਵੇਖ ਕੇ ਘਬਰਾਉਂਦਾ ਨਹੀਂ ਹੈ, ਭਾਈ ਮਥੁਰਾ ਸਿੰਘ ਜੀ ਵਾਂਗੂ ਨਾ ਨਾ ਕਦੇ ਵੀ ਨਹੀਂ ਘਬਰਾਉਂਦਾ। ਬੇਸ਼ੱਕ ਜਿਹੜਾ ਸੂਰੀ ਹੈ ਤਸੀਹੇ ਦੇ ਰਿਹਾ, ਕਿਧਰੇ ਘਬਰਾਇਆ, ਇੰਨਾ ਤਸ਼ੱਦਦ ਕੀਤਾ ਭਾਈ ਸਾਹਿਬ ਜੀ ਤੇ, ਨਾਂ ਕੀ ਸੀ ਭਾਈ ਮਥੁਰਾ ਸਿੰਘ ਜੀ ਦਾ, ਅੱਜ ਤੱਕ ਕਈਆਂ ਨੂੰ ਉਹਦੇ ਨਾਂ ਦਾ ਨਹੀਂ ਪਤਾ, ਉਹਦਾ ਨਾਂ ਸੀ ਭਾਈ ਹਰਵਿੰਦਰ ਸਿੰਘ ਜੀ। ਗੁਰੂ ਖਾਲਸਾ ਜੀ ਚੌੜਾ ਪਿੰਡ ਦਾ ਰਹਿਣ ਵਾਲਾ, ਗੁਰਦਾਸਪੁਰ ਦੇ ਇਲਾਕੇ ਦਾ ਰਹਿਣ ਵਾਲਾ। ਥੋੜੀ ਜਿਹੀ ਵਾਰਤਾ ਮੈਂ ਪਾ ਦਿਆਂ, ਮੈਨੂੰ ਆਨੰਦ ਆ ਜਾਂਦਾ ਸ਼ਹੀਦਾਂ ਦੀਆਂ ਬਾਤਾਂ ਪਾਉਂਦਿਆਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਗੁਰੂ ਸਵਾਰੀ ਸੰਗਤ ਜੀ ਲੰਗਰ ਹਾਲ ਤੇ ਸੁਭਾਜਮਾਨ ਨੇ, ਤੁਹਾਡੇ ਵਾਂਗੂ ਰੱਬ ਦੇ ਪਿਆਰੇ ਬੈਠੇ ਹੋਏ ਨੇ। ਬੇਅੰਤ ਸੰਗਤ ਆ ਕੇ ਮਹਾਂਪੁਰਸ਼ਾਂ ਨੂੰ ਫਤਿਹ ਬੁਲਾਉਂਦੀਆਂ ਸੀ, ਵਾਹਿਗੁਰੂ ਜੀ ਕਾ ਖਾਲਸਾ, ਬੋਲੋ ਸੰਗ ਕੇ ਜੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬੀਬੀ ਆ ਗਈ, ਫਤਿਹ ਬੁਲਾਈ ਮਹਾਂਪੁਰਸ਼ਾਂ ਨੂੰ, ਨਾਲ ਉਹਦਾ ਭਚੰਗੀ ਸੀ। ਕਹਿਣ ਲੱਗੀ, ਮਹਾਂਪੁਰਸ਼ੋ, ਮੈਂ ਭਚੰਗੀ ਲੈ ਕੇ ਆਈ ਜੇ ਤੇ ਮੈਂ ਤੁਹਾਡੇ ਜਥੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹਾਂ। ਤਾਂ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ, ਸੰਤ ਬਾਬਾ ਜਰਨੈਲ ਸਿੰਘ ਜੀ, ਬੀਬੀ ਜੀ ਆਇਆਂ ਨੂੰ, ਬੀਬਾ ਜੀ ਆਇਆਂ ਨੂੰ ਜਥੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਤੇ ਅਸੀਂ ਕਰ ਲਾਂਗੇ, ਸਾਡੇ ਜਥੇ ਦਾ ਕਾਰਜ ਹੈ ਵਿੱਦਿਆ ਪੜ੍ਹਾਉਣੀ। ਜੇ ਕਿਧਰੇ ਨੇਤਰਹੀਣ ਵੀ ਆ ਜਾਵੇ ਤੇ ਉਹਨੂੰ ਵੀ ਕੀਰਤਨ ਦੀ ਵਿੱਦਿਆ ਮਿਲ ਜਾਂਦੀ ਹੈ, ਜਿਵੇਂ ਦਾ ਸਿੰਘ ਆ ਜਾਵੇ ਤਿਵੇਂ ਤਿਵੇਂ ਦੀ ਵਿੱਦਿਆ ਦਾ ਪ੍ਰਬੰਧ ਹੋ ਜਾਂਦਾ ਹੈ। ਪਰ ਮੈਂ ਪਰ ਬਚਨ ਲੈਂਦਾ ਜੀ, ਪਰ जे साडे जथे विच शामिल करना चाहुंदी है ना ते सानू इहो जे सिंघ दी लोड़ आई आ जिहड़े घंटे घर वाले प्रतख बात जे आ घंटे घर वाले जिहड़े टोपियां वाले तुरे फिरदे आ ना इन्हां कोलों जिहड़ा स्टेन गन खोह के लै आवेगा ते उहनूं असीं जथे अपने च दाखल करदे आ फिर उह बाजी मार जांदा है सिर दे जांदा है। इन्नी गल सुण के 14-15 सालां दा नौजवान उठिया ਤੇ ਮਹਾਂਪੁਰਸ਼ਾਂ ਕੋਲੋਂ ਸਿਰ ਝੁਕਾ ਕੇ ਨਿਮਰਤਾ ਦੇ ਵਿੱਚ ਘੰਟੇ ਘਰ ਨੂੰ ਜਾ ਤੁਰਿਆ। ਘੰਟੇ ਘਰ ਵੱਲੇ ਜਾ ਕੇ ਜਿੱਥੇ ਟੋਪੀਆਂ ਵਾਲੇ ਤੁਰੇ ਫਿਰਦੇ ਸੀ ਦੋ ਪੰਜ ਪੰਜ ਕਰਮਾਂ ਤੇ ਲੰਘਦਿਆਂ ਸੱਜੇ ਖੱਬੇ ਸੱਜੇ ਆਉਂਦਿਆਂ ਦੇਖੋ ਦਲੇਰੀ ਸੂਰਮੇ ਦੀ ਮਾਰ ਕੇ ਉਹਦੇ ਢਿੱਡ ਦੇ ਵਿੱਚ ਲੱਤ ਤੇ ਸਟੇਨ ਗਨ ਖੋਹ ਕੇ ਤੇ ਮਹਾਂਪੁਰਸ਼ਾਂ ਕੋਲ ਲੰਗਰ ਹਾਲ ਤੇ ਆ ਕੇ ਕਹਿੰਦਾ ਮਹਾਂਪੁਰਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮਹਾਂਪੁਰਸ਼ਾਂ ਨੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਉਹਦਾ ਨਾਂ ਰੱਖਿਆ ਮਹਾਂਪੁਰਸ਼ਾਂ ਨੇ ਆਪਣੇ ਆਪ ਮਥੁਰਾ ਸਿੰਘ ਜਿਵੇਂ ਭਾਈ ਮਹਿੰਗਾ ਸਿੰਘ ਜੀ ਦਾ ਨਾਮ ਰੱਖਿਆ ਸੀ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਚੱਲੀ ਹੈ ਨਾ ਤੇ ਮੈਨੂੰ ਸਾਰੇ ਸ਼ਹੀਦਾਂ ਦੀ ਲੜੀ ਜਿਹੜੀ ਹੈ ਮੇਰੇ ਨੇਤਰਾਂ ਦੇ ਸਾਹਮਣੇ ਘੁੰਮ ਗਈ ਹੈ। ਇਹ ਵਾਕਿਆ ਹੰਢਾਏ ਨੇ ਜਿਨ੍ਹਾਂ ਨੇ ਹੰਢਾਏ ਨੇ ਯਾਰੋ ਉਹਨਾਂ ਨੂੰ ਪਤਾ ਜੇ ਜਿਨ੍ਹਾਂ ਨੇ ਕੋਈ ਹੰਢਾਇਆ ਨਹੀਂ ਹੈ ਉਹਨਾਂ ਦੇ ਭਾਵਨੇ ਦੇ ਝੂਠ ਹੀ ਹੁੰਦਾ ਸਾਰਾ ਕੁਛ। ਕਿੰਨੀ ਵੱਡੀ ਕੁਰਬਾਨੀ ਹੈ ਅੱਜ ਤੱਕ ਅੰਤ ਤੱਕ ਸ਼ਹੀਦ ਹੁੰਦਿਆਂ ਤੱਕ ਭਾਈ ਮਥੁਰਾ ਸਿੰਘ ਜੀ ਦੇ ਨਾਮ ਦਾ ਪਤਾ ਨਹੀਂ ਸੀ ਲੱਗ ਸਕਦਾ। ਸੂਰੀ ਥਾਣੇਦਾਰ ਨੂੰ ਕਹਿਣ ਲੱਗਾ ਸੀ ਸੂਰੀ ਅਗਰ ਜੇ ਤੂੰ ਮਰਦ ਹੈ ਤਾਂ ਮੇਥੋਂ ਮੇਰਾ ਨਾਂ ਹੀ ਪੁੱਛ ਕੇ ਵਫਾ ਦੇ ਮੈਂ ਤੈਨੂੰ ਮੰਨ ਲਵਾਂਗਾ। ਭਾਈ ਰਿਸ਼ਪਾਲ ਸਿੰਘ ਸੰਦੜੇ ਵੱਲੇ ਚੱਲੋ ਟਾਈਗਰ ਫੋਰਸ ਦਾ ਜਰਨੈਲ ਹੈ ਜਿਸ ਵੇਲੇ ਪਕੜਿਆ ਗਿਆ ਤਸੀਹੇ ਦਿੱਤੇ ਜਾ ਰਹੇ ਨੇ ਕੇ ਪੀ ਐਸ ਕੋਲ ਆ ਕੇ ਕਹਿਣ ਲੱਗਾ ਤੂੰ ਵੱਡਾ ਮੁਖੀ ਜਰਨੈਲ ਹੈ ਤੈਨੂੰ ਛੱਡ ਦਿੱਤਾ ਜਾਵੇਗਾ ਤੂੰ ਮੇਰੀ ਗੱਲ ਮੰਨ ਕੇ ਤੂੰ ਸਾਰੇ ਸਿੰਘਾਂ ਦੇ ਨਾਂ ਦੱਸ ਦੇ ਸਮੱਗਰੀਆਂ ਫੜਾ ਦੇ। ਤੇ ਭਾਈ ਰਿਸ਼ਪਾਲ ਸਿੰਘ ਹੁਣ ਕਹਿਣ ਲੱਗੇ ਭਰਾ ਮੇਰੇ ਲੱਗ ਗਿਆ ਮੇਰੇ ਜਕੜਿਆ ਹੋਇਆ ਸੀ ਹੱਥ ਬੰਨੇ ਹੋਏ ਸੀ ਜਕੜਿਆ ਹੋਇਆ ਸੀ ਸੰਗਲਾਂ ਦੇ ਨਾਲ ਤੇ ਜਦੋਂ ਕੋਲ ਆਇਆ ਨਾ ਕੇ ਪੀ ਤੇ ਭਾਈ ਛੰਦੜੇ ਨੇ ਜ਼ੋਰ ਦੀ ਆਪਣਾ ਧੁੰਨ ਦਾ ਜ਼ੋਰ ਲਾ ਕੇ ਤੇ ਪੂਰਾ ਖੰਘਾਰ ਠੁੱਕ ਸੁੱਟ ਕੇ ਉਹਦਾ ਮੂੰਹ ਭਰ ਦਿੱਤਾ। ਆ ਜੇ ਸੂਰਮਿਆਂ ਦੀ ਦਲੇਰੀ ਇਹੋ ਜਿਹੇ ਨੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲਾ ਤਾਂ ਮੈਂ ਉੱਥੇ ਹੀ ਬੋਲ ਆ ਜਾਵਾਂ ਕਿ ਕਾਹਦੀਆਂ ਵਡਿਆਈਆਂ ਨੇ ਨਾਮ ਦੀਆਂ ਬਚਨ ਚੱਲ ਰਹੇ ਸੀ ਨਾ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤਿਸ ਸਾਲਾਹੀ ਜਿਸ ਹਰ ਤਨ ਰਾਸ ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਭਾਵੇਂ ਕੱਲਾ ਵੀ ਜੇ ਤੇ ਉਹਨੂੰ ਮਹਿਸੂਸ ਹੁੰਦਾ ਜੇ ਮੇਰੇ ਨਾਲ ਕਰੋੜਾਂ ਹੀ ਫੌਜਾਂ ਨੇ ਸ਼ਹੀਦੀ ਫੌਜਾਂ ਦੇ ਪੈਰੇ ਲੱਗਦੇ ਹੁੰਦੇ ਨੇ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤੇ ਸਹਿਜ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਵੀ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਜੇ ਉਹ ਤਾਂ ਜਿਉਂਦਿਆਂ ਹੀ ਮੁਕਤ ਹੋ ਜਾਂਦਾ ਹੈ। ਬਾਹਰਲੀ ਮੁਕਤੀ ਕਿਹੜੀ ਹੈ ਮਰਨ ਤੋਂ ਬਾਅਦ ਮੁਕਤੀ ਕਿਹੜੀ ਹੈ ਉਹ ਤੇ ਜਿਉਂਦਿਆਂ ਹੀ ਮੁਕਤ ਹੋ ਜਾਂਦੇ ਨੇ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ। ਗੁਰੂ ਖਾਲਸਾ ਜੀ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਹੈ ਨਾ ਆ ਸਾਧ ਸੰਗਤ ਪਰਿਵਾਰ ਗੁਰੂ ਕਾ ਖਾਲਸਾ ਪਰਿਵਾਰ ਉਹਦਾ ਇਹ ਪਰਿਵਾਰ ਹੋਇਆ ਕਰਦਾ ਹੈ ਉਹਦਾ ਵੱਡਾ ਪਰਿਵਾਰ ਹੁੰਦਾ ਹੈ। ਉਸ ਸਿੱਖ ਕੱਲਾ ਨਹੀਂ ਹੁੰਦਾ ਉਹ ਵੱਡਿਆਂ ਪਰਿਵਾਰਾਂ ਵਾਲਾ ਬਣ ਜਾਂਦਾ ਹੈ ਉਹ ਅਟਲ ਹੋ ਜਾਂਦਾ ਹੈ। ਜਿਸ ਨਾਮ ਹਿਰਦੈ ਸੋ ਵੱਡ ਪਰਿਵਾਰਾ ਨਾਮ ਬਿਨਾ ਮਨ ਮੁੱਖ ਗਾਵਾਰਾ ਨਾਮ ਤੋਂ ਬਿਨਾ ਮਨ ਮੁੱਖ ਗਾਵਾਰ ਹੈ। ਗੁਰੂ ਖਾਲਸਾ ਜੀ ਜੇ ਰੱਬ ਦੇ ਪਿਆਰੇ ਮਹਾਤਮਾ ਬਣੇ ਨੇ ਸੰਤ ਬਣੇ ਨੇ ਸੰਤ ਸਿਪਾਹੀ ਬਣੇ ਨੇ ਤਾਂ ਉਹ ਕੇਵਲ ਨਾਮ ਦੇ ਨਾਲ ਬਣੇ ਨੇ। ਮੈਂ ਥੋੜੀ ਜਿਹੀ ਬਾਤ ਹੋਰ ਵੀ ਕਰਦਿਆਂ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਦਾਸ ਨੇ ਕਈ ਵਾਰ ਉਹਨਾਂ ਦੇ ਨਾਲ ਮੇਲ ਜੋਲ ਕੀਤਾ ਤੇ ਗੁਰੂ ਖਾਲਸਾ ਜੀ ਰੋਜ਼ਾਨਾ ਦੇ 51 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਹੀ ਸਨ ਰੋਜ਼ਾਨਾ ਕਰਦੇ ਸਨ ਔਰ ਇੰਨੀ ਬਾਣੀ ਦੇ ਵਿੱਚ ਤਾਕਤ ਹੈ ਜਿਹੜਾ ਬੋਲ ਕਰਦੇ ਸੀ ਉਹ ਤੀਰ ਵਾਂਗੂ ਜਾਂਦਾ ਸੀ। ਇਹ ਮੈਂ ਬਚਨ ਜੇ ਉਹਨਾਂ ਦੇ ਸਾਂਝੇ ਕਰ ਲਵਾਂ ਤੇ ਬੜੀ ਲੰਮੇਰੀ ਬਾਤ ਚਲੇ ਜਾਣੀ ਹੈ।
1: ਵਡਿਆਈਆਂ ਫਿਰ ਨਾਮ ਦੀਆਂ ਆ ਜਾਂਦੀਆਂ ਨੇ। ਜਿਸ ਨਾਮ ਹਿਰਦੈ ਸੋ ਵੱਡ ਪਰਵਾਰ, ਨਾਮ ਬਿਨਾ ਮਨ ਮੁਖ ਗਾਵਾਰਾ। ਜਿਸ ਨਾਮ ਹਿਰਦੈ ਤਿਸ ਨਿਹ ਚਲ ਆਸਣ, ਆਸਣ ਤੇ ਬੈਠੇ ਹੋ ਨਾ, ਤੇ ਬਾਕੀ ਜਿਹੜੇ ਮਨਮੁਖ ਪੁਰਸ਼ ਹੁੰਦੇ ਨੇ ਬਹਿੰਦੇ ਤੇ ਉਹ ਵੀ ਨੇ, ਉਹ ਡਾਵਾਂ ਡੋਲ ਹੋ ਜਾਂਦੇ ਨੇ। ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਤੇ ਤਸ਼ੱਦਤ ਵੀ ਹੁੰਦੇ ਨੇ, ਪਰ ਉਹ ਕਦੇ ਡਾਵਾਂ ਡੋਲ ਨਹੀਂ ਹੁੰਦੇ। ਬਾਬਾ ਬੰਦਾ ਸਿੰਘ ਬਹਾਦਰ ਵਾਂਗੂ, ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਵਾਂਗੂ ਚਰਖੜੀ ਤੇ ਚਾੜਿਆ ਗਿਆ, ਜਲਾਦ ਨੇ ਚਾੜ ਦਿੱਤਾ ਜੇ। ਭਾਈ ਤਾਰੂ ਸਿੰਘ ਨੂੰ ਪਕੜਿਆ ਗਿਆ ਗੁਰਮੁਖੋ, ਤੇ ਭਾਈ ਮਹਿਤਾਬ ਸਿੰਘ ਜੀ ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲਾ ਮੀਰਾਂ ਕੋਟੀਆ। ਇੱਕ ਗੱਲ ਚੇਤਾ ਰੱਖੋ, ਭਾਈ ਮਹਿਤਾਬ ਸਿੰਘ ਦਾ ਪੁੱਤਰ ਜੇ ਰਾਏ ਸਿੰਘ, ਤੇ ਰਾਏ ਸਿੰਘ ਦਾ ਪੁੱਤਰ ਜੇ ਭਾਈ ਰਤਨ ਸਿੰਘ ਭੰਗੂ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਹੈ, ਤੇ ਉਸ ਤੋਂ ਚੌਥੀ ਪੀੜ੍ਹੀ ਵਿੱਚ ਜਾ ਕੇ ਭਾਈ ਸਰਮੁਖ ਸਿੰਘ ਜੀ ਤੇ ਭਾਈ ਗੁਰਮੁਖ ਸਿੰਘ ਜੀ ਹੋਏ ਨੇ, ਤੇ ਉਹਨਾਂ ਦੀ ਗਾਂ ਔਲਾਦ ਜੇ ਜਨਰਲ ਸ਼ੁਭੇਗ ਸਿੰਘ, ਕਿਹੜੇ ਜਿਨ੍ਹਾਂ ਨੇ ਸੱਚਖੰਡ ਸ਼ਹੀਦੀ ਪਾਈ, ਤੇ ਜਿਸ ਵੇਲੇ ਗੁਰੂ ਖਾਲਸਾ ਜੀ ਜੰਗ ਯੁੱਧ ਜਿੱਤਿਆ, ਤੇ ਜਿਹੜਾ ਉਹਨਾਂ ਨੂੰ ਰਿਵਾਲਵਰ ਮਿਲਿਆ, ਮਹਾਂਪੁਰਖਾਂ ਨੂੰ ਜਾ ਕੇ ਬਹਿਤੇ ਭੇਟਾ ਕੀਤਾ, ਜਨਰਲ ਸ਼ੁਭੇਗ ਸਿੰਘ ਜੀ ਕਿਹਦੀ ਅੰਸ਼ ਜੇ? ਭਾਈ ਮਹਿਤਾਬ ਸਿੰਘ ਜੀ ਦੀ। ਮੀਰਾਂ ਕੋਟੀਆ ਤੇ ਭਾਈ ਤਾਰੂ ਸਿੰਘ ਪਕੜੇ ਗਏ, ਭਾਈ ਮਹਿਤਾਬ ਸਿੰਘ ਨੂੰ ਪਤਾ ਲੱਗਾ, ਕਹਿ ਲੱਗਾ ਮੈਂ ਜਾਵਾਂਗਾ ਜਕਰੀਏ ਦੇ ਕੋਲ ਜਾਵਾਂਗਾ, ਪਰਵਾਹ ਕੋਈ ਨਹੀਂ ਹੈ। ਇੱਕੋ ਹੀ ਗੱਲ ਹੈ, ਭਾਈ ਤਾਰੂ ਸਿੰਘ ਨੂੰ ਛਡਾਇਆ ਵੀ ਜਾ ਸਕਦਾ ਸੀ, ਪਰ ਜਿੰਨਾ ਕੁਰਬਾਨੀਆਂ ਵਿੱਚੋਂ ਜਦ ਦੋਧਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਐਵੇਂ ਨਹੀਂ ਬਦਲਦੀਆਂ। ਤਾਂ ਗੁਰੂ ਖਾਲਸਾ ਜੀ ਜਿਸ ਵੇਲੇ ਪਹੁੰਚ ਗਏ ਭਾਈ ਮਹਿਤਾਬ ਸਿੰਘ ਜੀ ਜਕਰੀਏ ਨੇ ਨਾ ਖਾਸ ਚੌਂਕ ਵਿੱਚ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ, ਪਰ ਸੀ ਨਹੀਂ ਕੀਤੀ, ਅੰਦਰ ਠੰਡ ਵਰਤੀ ਹੋਈ ਹੈ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ, ਇੱਥੇ ਮੈਂ ਤਾਂ ਗੱਲ ਲਿਆਂਦੀ ਜੇ ਜਿਹਨੇ ਦੇ ਅੰਦਰ ਨਾਮ ਵਸ ਗਿਆ ਉਹ ਤੇ ਜੀਂਦਿਆਂ ਹੀ ਮੁਕਤ ਹੈ, ਉਹਦਾ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ, ਉਹਦਾ ਬੰਦ ਬੰਦ ਕੱਟਿਆ ਜਾਂਦਾ, ਸੰਬੰਧ ਨਹੀਂ ਰਹਿ ਜਾਂਦਾ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ, ਜਿਸ ਨਾਮ ਹਿਰਦੈ ਤੇ ਸਭ ਹੀ ਜੁਗਤਾ, ਜਿਸ ਨਾਮ ਹਿਰਦੈ ਤਿੰਨ ਨੌ ਨਿਤ ਪਾਈ, ਨਾਮ ਬਿਨਾ ਭ੍ਰਮ ਆਵੇ ਜਾਈ। ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ। ਦੇਖੋ ਗੁਰੂ ਖਾਲਸਾ ਜੀ, ਇੱਕ ਵਾਰ ਪਿਆਰ ਵਿੱਚ ਆਖੋਗੇ ਸਤਨਾਮ ਸ਼੍ਰੀ, ਗੱਜ ਕੇ ਬੋਲੋ, ਮੇਰੀ ਤਸੱਲੀ ਨਹੀਂ ਜੀ ਹੋਣੀ, ਆਖੋ ਗੱਜ ਕੇ ਸਤਨਾਮ ਸ਼੍ਰੀ। ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ। ਅਗਰ ਜੇ ਰਾਜਾ ਸਾਹਿਬ ਜੀ ਨੇ, ਨਾਭ ਕਮਲ ਜੀ ਨੇ ਨਾਮ ਨਾ ਜਪਿਆ ਹੁੰਦਾ, ਤੇ ਅੱਜ ਉਹਨਾਂ ਨੇ ਕਿਸੇ ਨੇ ਯਾਦ ਮਨਾਉਣੀ ਸੀ? ਬਾਬਾ ਜੀਤ ਸਿੰਘ ਜੀ ਨੇ ਨਾ ਹੀ ਜਪਿਆ ਹੁੰਦਾ ਤੇ ਕਿਸੇ ਨੇ ਯਾਦ ਮਨਾਉਣੀ ਸੀ? ਕਦਾਚਿਤ ਨਹੀਂ ਹੋ ਸਕਦਾ। ਕਿਉਂ? ਉਹ ਨਾਮ ਜਪਣ ਕਰਕੇ ਸਾਰਿਆਂ ਵਿੱਚ ਜਾਣੇ ਗਏ ਨੇ। ਇਹ ਕੇਵਲ ਨਾਮ ਦੀ ਵਡਿਆਈ ਹੈ। ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ, ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ, ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਵੀ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਜੇ ਉਹ ਸਾਰਿਆਂ ਤੋਂ ਉੱਚਾ ਜੇ, ਸਾਰਿਆਂ ਦਾ ਸ਼੍ਰੋਮਣੀ ਜੇ। ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ, ਨਾਮ ਬਿਨਾ ਭ੍ਰਮ ਜੂਨੀ ਮੂਚਾ, ਨਾਮ ਤੋਂ ਬਿਨਾ ਆਉਂਦਾ ਤੇ ਜਾਂਦਾ, ਜਾਂਦਾ ਤੇ ਆਉਂਦਾ ਜੇ। ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ, ਨਾਮ ਹਿਰਦੈ ਤਿਸ ਪ੍ਰਗਟ ਪਹਾਰਾ, ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਿਆਰਾ, ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਨ, ਨਾਮ ਬਿਨਾ ਫਿਰ ਆਵਣ ਜਾਣ, ਨਾਮ ਤੋਂ ਬਿਨਾ ਆਵੇਗਾ ਜਾਵੇਗਾ, ਜਾਵੇਗਾ ਆਵੇਗਾ। ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਨ, ਨਾਮ ਬਿਨਾ ਫਿਰ ਆਵਣ ਜਾਣ, ਤਿਣ ਨਾਮ ਪਾਇਓ ਜਿਸ ਭਇਓ ਕਿਰਪਾਲ, ਸਾਧ ਸੰਗਤ ਮੈਂ ਲਖੇ ਗੋਪਾਲ, ਕਹੋ ਨਾਨਕ ਤੱਤੈ ਤੱਤ ਮਿਲਾਇਆ। ਤੱਤ ਵਿੱਚ ਤੱਤ ਮਿਲ ਜਾਂਦੇ ਨੇ। ਤੇ ਮੈਂ ਬਚਨ ਸਾਂਝਾ ਕੀਤਾ ਸੀ ਗੁਰੂ ਰਾਮਦਾਸ ਜੀ ਦਾ, ਮੇਰਾ ਹੀਰੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦੀਓ ਰਿਨ ਲੱਥ, ਮੇਰੇ ਮਨ ਪਜ ਰਾਮ ਨਾਮ ਸਭ ਅਰਥਾ, ਗੁਰਪੂਰ ਹਰ ਨਾਮ ਦਰਡਾਇਆ, ਬਿਨ ਨਾਮ ਜੀਵਨ ਬਿਰਥਾ। ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਿਆ। ਕਿਆ ਬਾਤ ਹੈ, ਕਹਿੰਦੇ ਪਾਪ ਨੇੜੇ ਨਹੀਂ ਆਉਂਦਾ। ਨਾਮ ਲੈਤ ਸਗਲ ਪੁਰਬਾਇਆ, ਬੰਦਾ ਕਹਿੰਦਾ ਜੀ ਮੈਂ 68 ਤੀਰਥਾਂ ਤੇ ਚੱਲਿਆ, ਮੈਂ ਆਹ ਕੁਝ ਕਰਨ ਚੱਲਿਆ, ਤਾਂ ਗੁਰੂ ਬਾਬਾ ਜੀ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਉਹ 68 ਤੀਰਥ ਤੇਰੇ ਕੋਲ ਆ ਜਾਣੇ ਨੇ, ਪੁਰਬ ਤੇਰੇ ਸਾਰੇ ਹੀ ਮਨਾਏ ਜਾਣੇ ਨੇ। ਜਦੋਂ ਹਿਰਦੇ ਵਿੱਚ ਗੁਰੂ ਦਾ ਨਾਮ ਜਪ ਲਿਆ, ਜਿਸ ਨਾਮ ਹਿਰਦੈ ਸਗਲ ਪੁਰਬ ਆਇਆ, ਜਿਸ ਨਾਮ ਪਾਤਸ਼ਾਹ ਜੀ ਕਹਿੰਦੇ ਬੋਲ ਨਾਮ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਿਆ, ਨਾਮ ਲੈਤ ਸਗਲ ਪੁਰਬ ਆਇਆ, ਨਾਮ ਲੈਤ 68 ਮਜਨ ਆਇਆ, ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ। ਨਾਮ ਲੈਤ ਦੁੱਖ ਦੂਰ, ਦੁੱਖ ਦੂਰ ਪਰਾਨਾ। ਸਾਹਿਬ ਜੀ ਕਹਿੰਦੇ ਨਾਮ ਲੈਣ ਕਰਕੇ ਦੁੱਖ ਦੂਰ ਚਲੇ ਜਾਂਦੇ ਨੇ। ਨਾਮ ਲੈਤ ਅਤ ਮੂੜ ਸੋ ਗਿਆਨਾ, ਨਾਮ ਲੈਤ ਜਮ ਨੇੜ ਨ ਆਵੇ। ਗੁਰੂ ਖਾਲਸਾ ਜੀ ਨਾਮ ਲੈਣ ਕਰਕੇ ਜਮ ਨੇੜੇ ਨਹੀਂ ਆਉਂਦਾ, ਨਾਮ ਲੈਤ ਜਮ ਨੇੜ ਨ ਆਵੇ, ਨਾਮ ਲੈਤ ਦਰਗਹਿ ਸੁਖ ਪਾਵੇ, ਨਾਮ ਲੈਤ ਪ੍ਰਭ ਕਹੇ ਸਾ ਵਾਸ, ਨਾਮ ਹਮਾਰੀ ਸਾਚੀ ਰਾਸ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨਾਮ ਸੱਚੀ ਰਾਸ ਜੇ। ਤਾਂ ਗੁਰੂ ਸਵਾਰੀ ਸੰਗਤ ਜੀ, ਜੋ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਣਜੀਤ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਦੇ ਵਿਦਿਆਰਥੀ, ਪੰਜ ਪਿਆਰਿਆਂ ਵਿੱਚ ਸੇਵਾ ਨਿਭਾਉਣ ਵਾਲੇ, ਜੋ 2-3 ਦਿਨ ਪਹਿਲਾਂ ਅਕਾਲ ਚਲਾਨਾ ਕਰ ਗਏ ਨੇ, ਉਹਨਾਂ ਦੀ ਯਾਦ ਵੀ ਅੱਜ ਤਾਜ਼ਾ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਸੰਤ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ, ਰਾਜਾ ਨਾਭ ਕਮਲ ਜੀ ਦੀ ਆਪਾਂ ਨਾਮ ਦੀ ਮਹਿਮਾ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਗੁਰੂ ਸਵਾਰੀ ਸੰਗਤ ਜੀ, ਭਾਈ ਸਾਹਿਬ ਜੀ ਭਾਈ ਬਲਵੰਤ ਸਿੰਘ ਜੀ ਰਾਜੋਵਾਲ, ਉਹਨਾਂ ਨੂੰ ਵੀ ਅੱਜ ਆਪਾਂ ਯਾਦ ਕਰਦੇ, ਜੋ ਉਹਨਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ, ਜਿਹਨਾਂ ਨੂੰ ਜਿਉਂਦਿਆਂ ਹੀ ਸ਼ਹੀਦੀ ਦਾ ਖਿਤਾਬ ਮਿਲਿਆ ਹੈ। ਐਵੇਂ ਨਹੀਂ ਉਹਨਾਂ ਦੀਆਂ ਬਾਤਾਂ ਪਾਈਆਂ ਜਾਂਦੀਆਂ, ਸਾਨੂੰ ਮਾਣ ਹੈ ਉਹਨਾਂ ਜੁਝਾਰੂਆਂ ਤੇ, ਜਿਹਨਾਂ ਜੂਝ ਕੇ ਜਾਨਾਂ ਵਾਰੀਆਂ ਨੇ। ਇੱਕ ਪਾਸੇ ਦਸ਼ਮੇਸ਼ ਦੇ ਕੁਝ ਲਾਲ ਸੂਰੇ, ਦੂਜੇ ਪਾਸੇ ਤਾਕਤਾਂ ਭਾਰੀਆਂ ਨੇ। ਉਹ ਦੱਸ ਦਿੱਤਾ ਸੰਸਾਰ ਨੂੰ ਖਾਲਸੇ ਨੇ, ਆਏ ਦੁਸ਼ਮਣ ਤਾਂ ਚੜੀਆਂ ਖੁਮਾਰੀਆਂ ਨੇ। ਕਮਾਂਡੋ ਆਏ ਸੀ ਮੌਤ ਦਾ ਬਾਜ ਬਣ ਕੇ, ਸਿੰਘਾਂ ਅੱਗੋਂ ਖੰਭ ਖਿਲਾਰ ਦਿੱਤੇ, ਜਿਹੜੇ ਬਾਂਦਰਾਂ ਵਾਂਗ ਟਪੂਸੀਆਂ ਮਾਰਦੇ ਸੀ ਉਹ ਸੁੱਟ ਸਰੋਵਰ ਵਿੱਚ ਤਾਰ ਦਿੱਤੇ। ਜੂਨ ਮਹੀਨੇ ਦੇ ਸਾਕੇ ਅੰਦਰ ਚਲੇ ਜਾਓ, ਜੇ ਰਾਜੋਵਾਲ ਨੂੰ ਯਾਦ ਕਰਨਾ ਹੈ ਤੇ ਸਾਰਿਆਂ ਨੂੰ ਯਾਦ ਕਰਨਾ ਪੈਣਾ ਹੈ। ਸ਼ਹੀਦਾਂ ਦੀ ਲੜੀ ਯਾਦ ਕਰਨੀ ਪੈਣੀ ਹੈ, ਭਾਈ ਚਟਾਣੇ ਨੂੰ ਯਾਦ ਕਰਨਾ ਪੈਣਾ ਹੈ ਜਿਨ੍ਹਾਂ ਨੇ ਪਾਣੀ ਦੀ ਰਾਖੀ ਕੀਤੀ ਹੈ। ਤਾਰਾ ਰੂਹ ਸੰਗ ਲੈਣ ਤੱਕ ਖੜਕ ਗਈਆਂ, ਸਿੰਘਾਂ ਪੈਰਾਂ ਥੱਲੇ ਸੁੱਟ ਅੰਗਾਰ ਦਿੱਤੇ, ਭਾਜੜਾ ਪੈਂਦੀਆਂ ਵੇ ਕਮਾਂਡਰਾਂ ਨੂੰ, ਫਿਰ ਬੰਬ ਚਲਾਉਣ ਦੇ ਹੁਕਮ ਚਾੜ ਦਿੱਤੇ। ਟੈਂਕਾਂ ਤੇ ਤੋਪਾਂ ਜੀਪਾਂ ਦੇ ਸਿੰਘਾਂ ਪਾਏ ਮੋਛੇ, ਗੁਰੂ ਕੇ ਪਿਆਰਿਆਂ ਨੇ ਉਹਨਾਂ ਨੂੰ ਉਡਾ ਦਿੱਤਾ। ਤਾਂ ਭਾਈ ਸਾਹਿਬ ਜੀ ਦੇ ਬੜੇ ਸੋਹਣੇ ਬਾਚਾਂ ਲਿਖੇ ਨੇ, ਕਹਿੰਦੇ ਹੌਸਲਾ ਫਿਰ ਵੀ ਸਿੰਘਾਂ ਦਾ ਨਾ ਤੋੜ ਸਕੇ, ਆਖਰੀ ਗੋਲੀ ਤੱਕ ਗੱਡੀ ਚਾੜ ਦਿੱਤੇ, ਫਿਰ ਪੈਂਤੜਾ ਬਦਲਿਆ ਲੜਾਈ ਦਾ ਖਾਲਸੇ ਨੇ, ਮੋਰਚੇ ਗੁਰੀ

ਵੈਦਿਆ ਬੇਅੰਤੇ ਸੋਧ ਦਿੱਤੇ। ਇਹ ਹੈ ਭਾਈ ਬਲਵੰਤ ਸਿੰਘ ਰਾਜੋਵਾਨ ਨੂੰ ਯਾਦ ਕਰੋਗੇ ਤੇ ਸਾਨੂੰ ਸ਼ਹੀਦਾਂ ਦੀ ਲੜੀ ਯਾਦ ਕਰਨੀ ਪੈਣੀ ਹੈ। ਤਾਂ ਬੜੇ ਪਿਆਰੇ ਅੰਤ ਵਿੱਚ ਬਾਚਾ ਲਿਖੇ ਨੇ, ਕਹਿੰਦੇ ਹੌਸਲਾ ਹਾਰਨਾ ਨਹੀਂ। ਹਾਂਜੀ, ਹੌਸਲਾ ਹਾਰਨਾ ਨਹੀਂ। ਸ਼ਹੀਦਾਂ ਦੇ ਵਾਰਸਾਂ ਨੇ ਜੋਗਿਆ ਬਚਨਾਂ ਤੇ ਫੁੱਲ ਚੜਾ ਦਿਆਂਗੇ, ਤੁਹਾਡੀ ਰੱਖੀ ਤੇ ਤੁਹਾਡੀ ਰੱਖੀ ਨਹੀਂ ਤੇ ਅਸੀਂ ਸ਼ਹੀਦ ਸਿੰਘੋ ਖਾਲਸਤਾਨ ਦਾ ਮਹਿਲ ਬਣਾ ਦਿਆਂਗੇ। ਇਹ ਹੈ ਖਾਲਸਤਾਨ ਦੀ ਜੋੜੀ ਨੀਂਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਰੱਖੀ ਹੈ। ਅਜੋਕੇ ਸਮੇਂ ਦੇ ਵਰਤਮਾਨ ਸ਼ਹੀਦ ਨੇ ਤਾਂ ਗੁਰੂ ਪੰਥ ਪ੍ਰਾਚੀਨ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਇਤਿਹਾਸ ਜ਼ਰੂਰ ਪੜ੍ਹੋ। ਉਹ ਇਤਿਹਾਸ ਪੜ੍ਹਨ ਦੇ ਕਰਕੇ ਕੌਮਾਂ ਦੇ ਵਿੱਚ ਖੂਨ ਉਬਾਲੇ ਖਾਂਦਾ ਹੈ। ਵਰਤਮਾਨ ਸ਼ਹੀਦਾਂ ਦਾ ਇਤਿਹਾਸ ਜ਼ਰੂਰ ਪੜ੍ਹੋ। ਇਸ ਇਤਿਹਾਸ ਦੇ ਨਾਲ ਗੁਰੂ ਖਾਲਸਾ ਜੀ ਜੀਵ ਜਿਹੜਾ ਅੰਦਰ ਹੌਸਲਾ ਆਉਂਦਾ ਹੈ, ਕੁਰਬਾਨੀਆਂ ਵਾਲੇ ਤਰ ਤੁਰਦਾ ਹੈ। ਅੰਤ ਵਿੱਚ ਬੇਨਤੀ ਇੱਕ ਹੋਰ ਕਰਾਂ, 3 ਮਿੰਟ ਬਾਕੀ ਬਚੇ ਨੇ। ਸਭ ਤੋਂ ਪਹਿਲਾਂ ਤੁਰਨ ਵਾਸਤੇ ਆਖੋ ਸਤਨਾਮ ਸ਼੍ਰੀ। ਦਿਹਾੜੇ ਮਨਾਉਂਦੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਪਰ ਜਿੱਥੇ ਮੈਂ ਬਾਤ ਲਿਆਉਣਾ ਚਾਹੁੰਦਾ ਹੈ, ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਜੇ। ਅੰਮ੍ਰਿਤ ਦੀ ਦਾਤ ਲੈਣੀ ਬਹੁਤ ਜ਼ਰੂਰੀ ਜੇ। ਜਿਨ੍ਹਾਂ ਨੇ ਲਈ ਹੈ ਵੱਡਿਆਂ ਭਾਗਾਂ ਵਾਲੇ ਜੇ, ਜਿੰਨਾ ਚਿਰ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਪੌੜ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋਇਆ ਕਰਦੀ। ਭਾਈ ਸੁੱਖਾ ਸਿੰਘ ਜੀ ਕੰਬੋਕੇ ਮਾੜੀ ਵਾਲੇ ਗੁਰੂ ਖਾਲਸਾ ਜੀ ਤਰਖਾਣ ਵੀਰ ਨੇ, ਭਾਈ ਮਹਿਤਾਬ ਸਿੰਘ ਦੇ ਨਾਲ ਗਏ ਸੀ ਤੇ ਜਿਸ ਵੇਲੇ ਗੁਰੂ ਖਾਲਸਾ ਜੀ ਜਥੇ ਵਿੱਚ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨਾਲ ਜਾ ਰਹੇ, ਇਕੱਲੇ ਇਕੱਲੇ ਪੁੱਤਰ ਸਨ। ਮੈਂ ਇੱਕ ਦਿਨ ਬਚਨ ਸਾਂਝਾ ਕਰ ਰਿਹਾ ਸੀ, ਜਿਵੇਂ ਕਿਵੇਂ ਮਾਂ ਬਾਪ ਨੇ ਘਰ ਲੈ ਜਾਂਦਾ, ਰਾਤ ਦੇ ਸਮੇਂ ਇਹੋ ਜਿਹੀ ਦਵਾਈ ਦੇ ਕੇ ਭਾਈ ਸੁੱਖਾ ਸਿੰਘ ਨੂੰ ਸੁਆ ਦਿੱਤਾ ਤੇ ਜਦੋਂ ਰਾਤ ਸੌ ਗਏ ਨਾ ਤੇ ਮਾਤਾ ਪਿਤਾ ਨੇ ਭਾਈ ਸਾਹਿਬ ਜੀ ਦੇ ਕੇਸ ਕਲਮ ਕਰ ਦਿੱਤੇ, ਕੇਸ ਕਤਲ ਕਰ ਦਿੱਤੇ। ਸਵੇਰੇ ਉੱਠੇ ਭਾਈ ਸੁੱਖਾ ਸਿੰਘ ਜੀ, ਸਿਰ ਤੇ ਦਸਤਾਰ ਨਜ਼ਰ ਨਾ ਆਈ, ਗੁਰਮੁਖੋ ਕੇਸ ਨਜ਼ਰ ਨਾ ਆਏ। ਜਿਵੇਂ ਕਹਿੰਦੇ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ। ਸਵੇਰੇ ਉੱਠ ਕੇ ਬਾਹਰ ਨੂੰ ਨਿਕਲੇ ਨੇ, ਖੂਹ ਹੋਇਆ ਕਰਦੇ ਸਨ। ਰਤਨ ਸਿੰਘ ਭੰਗੂ ਲਿਖਦੇ ਨੇ, ਕੋਈ ਘੋੜੀ ਵਾਲਾ ਆਂਢੀ ਗੁਆਂਢੀ ਪਾਣੀ ਢਾ ਰਿਹਾ, ਘੋੜੀ ਨੂੰ ਪਾਣੀ ਪਿਆ ਰਿਹਾ ਹੈ। ਭਾਈ ਸੁੱਖਾ ਸਿੰਘ ਜੀ ਖੋ ਕੇ ਘੋੜੀ ਮਾਰ ਕੇ ਪਲਾਕੀ ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਕੋਲ ਜਾ ਕੇ ਕਹਿਣ ਲੱਗੇ, ਬਾਬਾ ਜੀ ਮਾਂ ਬਾਪ ਨੇ ਆਹ ਕੁਝ ਕਰ ਦਿੱਤਾ ਜੇ, ਮੈਨੂੰ ਫਿਰ ਬਾਟੇ ਦੀ ਪੌਲ ਬਖਸ਼ੋ। ਤੇ ਇਹੋ ਜਿਹੀਆਂ ਕੁਰਬਾਨੀਆਂ ਕੀਤੀਆਂ ਨੇ। ਅਹਿਮਦ ਸ਼ਾਹ ਅਬਦਾਲੀ ਨੂੰ ਭਾਜੜਾ ਪਾਉਂਦੇ ਰਹੇ ਨੇ। ਭਾਈ ਸੁੱਖਾ ਸਿੰਘ ਜੀ ਦੇ ਬੜੇ ਬੜੇ ਵੱਡੇ ਕਾਰਨਾਮੇ ਜੇ, ਧੰਨ ਮੇਰੇ ਸਤਿਗੁਰੂ ਮਹਾਰਾਜ ਨੇ। ਖੰਡੇ ਬਾਟੇ ਦੀ ਪੌਲ ਲੈਣੀ ਬੜੀ ਜ਼ਰੂਰੀ ਜੇ। ਉਹ ਗੁਰਗੋਬਿੰਦ ਹੋਏ ਪ੍ਰਗਟਿਆ, ਦਸਵੇਂ ਅਵਤਾਰਾ ਜਿਨ ਲੱਖ ਅਕਾਲ ਨਰੰਜਣਾ, ਜਪਿਓ ਕਰਤਾਰਾ ਜਿਨ ਪੰਥ ਚਲਾਇਓ ਖਾਲਸਾ, ਤਰ ਤੇਜ ਕਰਾਰਾ ਸਿਰ ਸਿਰ ਕੇਸ ਧਾਰ ਗਏ ਖੜਗ ਕੋ, ਸਭ ਦੁਸ਼ਟ ਪਿਸ਼ਾਰਾ ਸੀਲ ਜੱਤ ਦੀ ਕਸ਼ ਪੈਰ ਪਕੜੇ ਹਥਿਆਰਾ, ਤੈਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ, ਤੇ ਰਾਜੇ ਸ਼ਾਹ ਮੀਰੜੇ ਹੋਏ ਸਭ ਸ਼ਾਰਾ, ਫਿਰ ਸੁਣ ਕਰ ਐਸੀ ਧਮਕ ਕੋ ਕੰਪੈ ਗਿਰ ਭਾਰਾ, ਸਭ ਧਰਤੀ ਹਲ ਚੱਲ ਪਈ ਛਾਡੇ ਕਰ ਬਾਰਾ, ਫਿਰ ਐਸੇ ਧੁੰਦ ਕਲੇਸ਼ ਮੈਂ ਖਪਿਓ ਸੰਸਾਰਾ, ਤਹਿ ਬਿਨ ਸਤਿਗੁਰ ਕੋ ਨਹੀਂ ਤੈ ਕਾਟਨ ਹਾਰਾ, ਗੈ ਐਸੇ ਖੜਗ ਦਿਖਾਈਐ ਕੋ ਸਕੈ ਨਾ ਝੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਮੇਂ ਦੀ ਸਮਾਪਤੀ ਹੈ, ਗੁਰੂ ਰਹਿਮਤਾ ਕਰੇ ਯਤਨ ਕੀਤਾ ਹੈ, ਜੋ ਦਿਹਾੜੇ ਮਨਾਏ ਜਾ ਰਹੇ ਨੇ ਉਸ ਵਿਸ਼ੇ ਮੁਤਾਬਕ ਆਪ ਜੀ ਨਾਲ ਬਚਨ ਸਾਂਝੇ ਕੀਤੇ ਜਾਣ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਬਾਣੀ ਪਾਵਨ ਬਾਣੀ ਦੇ ਪ੍ਰਕਟਨ ਸਾਂਝੇ ਕਰਦਿਆਂ ਹੋਇਆਂ ਮੌਜੂਦਾ ਸਿੱਖ ਇਤਿਹਾਸ ਦੇ ਕੌਮੀ ਯੋਧਿਆਂ ਦੀ ਯਾਦ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਇਤਿਹਾਸਕ ਦਿਹਾੜੇ ਆ ਰਹੇ ਹਨ, ਜਿੱਥੇ 30 ਅਗਸਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਹਾੜਾ ਆ ਰਿਹਾ ਹੈ, ਜਿਸ ਵਕਤ ਦਮਦਮ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦਿੱਤੀ। ਉਸ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮਰਯਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚ ਸ਼ਹਾਦਤਾਂ ਪਾਉਣ ਵਾਲੇ ਕੌਮੀ ਜੁਝਾਰੂ 31 ਅਗਸਤ ਦਾ ਉਹ ਦਿਨ ਹੈ। 31 ਅਗਸਤ 1991 ਨੂੰ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਰਾਜਸਥਾਨੀ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਚਟਾਣਾ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ। ਉੱਥੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵੈ ਮਾਣ ਨੂੰ ਕਾਇਮ ਰੱਖਦਿਆਂ, ਕੌਮੀ ਅਣਖ ਨੂੰ ਕਾਇਮ ਰੱਖਦਿਆਂ ਹੋਇਆਂ, ਪੰਜਾਬ ਦੇ ਵਿੱਚ ਝੱਲੀ ਹੋਈ ਜ਼ੁਲਮੀ ਹਨੇਰੀ ਨੂੰ ਠੱਲ ਪਾਉਂਦਿਆਂ ਹੋਇਆਂ ਆਪਣੇ ਸਰੀਰ ਦਾ ਠੀਕਰਾ ਭੰਨਣ ਵਾਲੇ ਸ਼ਹੀਦ ਭਾਈ ਦਲਾਵਰ ਸਿੰਘ ਜੀ, ਜਿਨ੍ਹਾਂ ਨੇ 31 ਅਗਸਤ 1995 ਨੂੰ ਵਕਤ ਦਾ CM ਬੇਅੰਤ ਸਿੰਘ ਨੂੰ ਗੱਡੀ ਚੜ੍ਹਾ ਕੇ ਸ਼ਹਾਦਤ ਪ੍ਰਾਪਤ ਕੀਤੀ, ਉਹਦੇ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ। ਅਤੇ 6 ਸਤੰਬਰ ਨੂੰ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਇਤਿਹਾਸਕ ਦਿਹਾੜੇ ਇਸੇ ਸਥਾਨ ਦੇ ਉੱਤੇ ਸ਼ਰਧਾ ਸਹਿਤ ਮਨਾਏ ਜਾਣਗੇ। ਸੰਗਤ ਦੇ ਚਰਨਾਂ ਵਿੱਚ ਬੇਨਤੀਆਂ ਕਿ ਹਾਜ਼ਰੀਆਂ ਭਰਨ ਦਾ ਯਤਨ ਕਰਿਓ। 1-2 ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹੋਰ ਚਾਹਾਂਗਾ ਕਿ ਇੱਕ ਤਾਂ ਬਾਹਰ ਜੋ ਬਹੁਤ ਸਾਰੀਆਂ ਗੱਡੀਆਂ ਅੱਜ ਗਲਤ ਪਾਰਕ ਲੱਗੀਆਂ ਹਨ ਇਸ ਸਟੇਟ ਦੇ ਉੱਤੇ, ਕਿਰਪਾ ਕਰਕੇ ਉਹ ਜ਼ਰੂਰ ਆਪਣੀਆਂ ਗੱਡੀਆਂ ਨੂੰ ਉੱਥੋਂ ਮੂਵ ਕਰਨ ਦਾ ਯਤਨ ਕਰਿਓ। ਜੌਹਰੇ ਤੇਗ ਜੋ ਕਿ 5 ਅਤੇ 6 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਕਰਾਇਆ ਜਾ ਰਿਹਾ ਹੈ, ਉਸ ਵਾਸਤੇ ਬਾਹਰ ਲੌਬੀ ਦੇ ਵਿੱਚ ਬੱਚੇ ਮਾਇਆ ਕਤਰ ਕਰ ਰਹੇ ਹਨ। ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦਿਆਂ ਹੋਇਆਂ ਜ਼ਰੂਰ ਜਿੰਨਾ ਵੀ ਹੋ ਸਕੇ ਯੋਗਦਾਨ ਪਾਉਣ ਦਾ ਯਤਨ ਕਰਿਓ। ਡਾਕਟਰ ਕਲੀਨਿਕ ਵੀ ਚੱਲ ਰਿਹਾ ਹੈ, ਜੇ ਕਿਸੇ ਨੇ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ 2 ਵਜੇ ਤੱਕ ਉਹ ਬਾਹਰ ਗੇਟ ਦੇ ਨੇੜੇ ਕਲੀਨਿਕ ਲੱਗਾ ਹੈ, ਤੁਸੀਂ ਜਾ ਕੇ ਡਾਕਟਰ ਨੂੰ ਚੈੱਕਅਪ ਕਰਾ ਸਕਦੇ ਹੋ, ਸਲਾਹ ਮਸ਼ਵਰਾ ਲੈ ਸਕਦੇ ਹੋ। ਇਸ ਦੇ ਨਾਲ ਹੀ ਬੇਨਤੀ ਕਰਾਂ ਕਿ ਪਿਛਲੇ ਤਕਰੀਬਨ 17 ਸਾਲ ਤੋਂ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿਖੇ 4 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਹਰ ਸਾਲ ਕਰਵਾਏ ਜਾਂਦੇ ਹਨ। ਉਹਦੇ ਵਾਸਤੇ ਸਟਾਕਟਨ ਤੋਂ ਵੀਰਾਂ ਨੇ ਬਾਹਰ ਟੇਬਲ ਲਗਾਇਆ, ਉਹ ਰਜਿਸਟਰੇਸ਼ਨ ਕਰ ਰਹੇ ਹਨ। ਜਿਨ੍ਹਾਂ ਵੀ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ ਕੰਠ ਮੁਕਾਬਲਿਆਂ ਦੇ ਭੇਜਣਾ ਹੋਵੇ, ਕਿਰਪਾ ਕਰਕੇ ਉਹ ਰਜਿਸਟਰੇਸ਼ਨ ਕਰਾਉਣ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿ ਗੁਰੂ ਕੇ ਕੀਰਤਨੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਕੀਰਤਨ ਦੀ ਆਰੰਭਤਾ ਕਾਰਨ 1-2 ਮਿੰਟ ਵਾਸਤੇ ਇੱਕ ਜ਼ਰੂਰੀ ਬੇਨਤੀ ਹੈ ਕਿ ਆਉਣ ਵਾਲੀ 26 ਅਗਸਤ ਨੂੰ ਗੁਰਦੁਆਰਾ ਸਾਹਿਬ ਕੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਜੈਕਾਰਾ ਮੂਵਮੈਂਟ ਵੱਲੋਂ ਜੋ ਕਿ ਇੱਕ ਵਰਕਸ਼ਾਪ ਲਾਈ ਜਾ ਰਹੀ ਹੈ, ਜਿਹੜੇ ਕੰਮਾਂ ਕਾਰਾਂ ਵਾਲੇ ਹਨ ਜਿਨ੍ਹਾਂ ਨੂੰ ਕਿ ਆਪਣੇ ਕੋਈ ਪ੍ਰੋਬਲਮਸ ਆਉਂਦੀਆਂ ਜਾਂ ਉਹਨਾਂ ਦੇ ਅਧਿਕਾਰ ਕੀ ਹਨ, ਕੋਈ ਲੀਗਲ ਅਧਿਕਾਰ ਹਨ, ਉਹਦੇ ਬਾਰੇ 'ਚ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਗੇ। ਮੈਂ ਬੇਨਤੀ ਕਰਾਂਗਾ ਰਾਗਨੀ ਕੌਰ ਨੂੰ ਕਿ ਉਹ 1-2 ਮਿੰਟ ਵਾਸਤੇ ਉਹ ਜਾਣਕਾਰੀ ਆਪ ਜੀ ਨਾਲ ਸਾਂਝੀ ਕਰੇ। ਉਪਰੰਤ ਗੁਰੂ ਕੇ ਕੀਰਤਨੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਕੀਰਤਨ ਦੀ ਆਰੰਭਤਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਰਾਗਨੀ ਕੌਰ ਹੈ ਅਤੇ ਮੈਂ ਜੈਕਾਰਾ ਮੂਵਮੈਂਟ ਸੰਸਥਾ ਤੋਂ ਆਈ ਹਾਂ, ਅਤੇ ਮੇਰੇ ਨਾਲ ਮੇਰੇ ਟੀਮਮੇਟਸ ਦਿਲਪ੍ਰੀਤ ਕੌਰ, ਪਵਨੀਤ ਕੌਰ ਅਤੇ ਅੰਮ੍ਰਿਤ ਕੌਰ ਵੀ ਨਾਲ ਨੇ। ਅਤੇ ਮੈਂ ਬਸ ਇਹੀ ਸਾਂਝਾ ਕਰਨਾ ਚਾਹੁੰਦੀ ਸੀ ਕਿ ਜੋ ਸਾਡੀ ਸੰਸਥਾ ਆ, ਅਸੀਂ ਯੂਥ ਜਿਹੜੇ ਨੌਜਵਾਨ ਆ ਉਹਨਾਂ ਨੂੰ ਲੀਡਰਸ਼ਿਪ ਸਕਿੱਲਸ ਦਿੰਦੇ ਹਾਂ, ਅਤੇ ਉਹਨਾਂ ਦੇ ਨਾਲ ਅਸੀਂ ਯੂਥ ਕਾਨਫਰੰਸਿਸ ਅਤੇ ਕੈਂਪ ਵੀ ਕਰਦੇ ਹਾਂ। ਸਾਡਾ ਇੱਕ ਜੈਕਾਰਾ ਜੂਨੀਅਰਸ ਬੱਚੇ ਜਿਹੜੇ 5 ਸਾਲ ਤੋਂ 12 ਸਾਲ ਤੱਕ ਨੇ, ਅਸੀਂ ਉਹਨਾਂ ਦਾ ਇੱਕ ਗੁਰਮਤਿ ਕੈਂਪ ਕਰ ਰਹੇ ਹਾਂ ਫੀਮਟ ਗੁਰਦੁਆਰੇ ਹੀ, 9:30 ਤੋਂ ਲੈ ਕੇ 4 ਵਜੇ ਤੱਕ। ਅਤੇ ਮੈਂ ਇਹੀ ਸਾਂਝਾ ਕਰਨਾ ਚਾਹੁੰਦੀ ਸੀ कि जेड़े आन वाले बुधवार नू साढ़े छे तो साढ़े सात एक घंटे का ही आ काफ़ी छोटा समा आ जे तुसी डबल्यू टू वर्क करो का जिदे विच असी सारे मोस्टली ने ते असी तुहाडे नाल असी ए सांझा करांगे कि तुहाडी लाइक तनखा छुट्टी दे कानून की ने ते उगलण दे पहचान अते रिपोर्टां किवें करी दियां आ जे कोई तुहानू हरास करदा आ ते भेदभाव अते परेशानी नाल संबंधित मसले जिहड़े आ असीं तुहाडे नाल असीं सांझे करांगे सो पवनीत कौर प्रेजेंटेशन देणगे सो जरूर तुसीं आओ अपने परिवारां नूं अपने दोस्तां नूं भी लियाओ नाल क्योंकि काफ़ी इंपॉर्टेंट है क्योंकि असीं साडी कोशिश इही है कि जिहड़े सहूलतां साडे कम्यूनिटी नूं नहीं मिलदे असीं उह लियाण दी कोशिश करदे हां भावें तुहाडे कर्मचारी दे अधिकार ना होण या इमीग्रेशन राइट्स होण या तुहानूं कोई रेंटल असिस्टेंट दी लोड़ पवे या कोई तुहानूं कम्म ते तंग कर रहा या कोई तुहाडे लैंडलॉर्ड तुहानूं तंग कर रहा असीं इन्हां मसलियां 'च असीं तुहाडी मदद कर सकदे हां ते नाल दी नाल असीं बच्चों के भी वर्कशॉप्स करते हैं भावें बुलिंग के वर्कशॉप्स होण तुहानूं जे इन्हां चीज़ों च दिलचस्पी है तो तुसीं भी आप जे कोई वर्कशॉप करना चाहते हो असी यू नो असीं तुहाडे नाल रल मिल के असीं फिर सैमीनार से वर्कशॉप करते हैं असी नैटवर्किंग का भी करते हैं जिमें कि सिक्स इन टैक जे तुसीं टैक विच भी काम करते हो असी उन्हां दा भी असी एक सैमीनार करते हैं जिस विच हर साल आके असी गल करते हैं जे तुसीं एजुकेशन दे विच भी टीचर हो स्कूल दे या तुसीं होर भी कई इंडस्ट्री च काम करते असी साडे बस यही मकसद है कि असी रल मिल के अपने कम्यूनिटी नूं असी किवें होर पावरफुल बनाइए कि जे असी इत्थे कैलिफोर्निया च रह के मतलब असी भी कानून जेड़े आ साडे मतलब साडे हक दे विच ये कानून साडे बनन सो मैं ही बस बेनती कर रही हूँ अगले बुधवार जरूर आयो तुसीं सिर्फ एक घंटे का प्रोग्राम है साढ़े छे तो साढ़े सात तक खास स्कूल दे बिल्डिंग विच ही कर रहे हैं सो इस जे तुसीं डबल्यू टू वर्क करो जे तुसीं इंपलॉयर भी हो तुसीं अपने अधिकारां बारे तुसीं जाण सकदे हो ते तुसीं अधिकारां किवें देणे आ जो स्टेट ऑफ कैलिफोर्निया दे लॉज दे नाल लागू आ असीं उह कर रहे हैं धन्यवाद जी साडा टेबल इत्थे बाहर ही आ जे तुसीं साडे नाल गल्लबात करना चाहुंदे हो असीं इत्थे बाहर ही खड़े ने कि वाहेगुरु जी का खालसा वाहेगुरु जी की फतेह
0: वाहेगुरु जी का खालसा वाहेगुरु जी की फतेह धन्यवाद है रागनी कौर दा जिन्होंने कि आने वाले बुधवार को जो वर्कशॉप लगाई जा रही है ये वर्कशॉप खालसा स्कूल की बिल्डिंग दे विच लगनी है सो आप जी नूं बेनती है कि अगर किसी ने कोई सलाह मशवरा लेना हो कोई सवाल पूछना हो संपर्क ही कर सकता है इस दे नाल ही बेनती करांगा कि साहिब श्री गुरु ग्रंथ साहिब महाराज का जिथे असी संपूर्णता दिहाड़ा मनाना उत्थे पहला प्रकाश दिहाड़ा मना रहे हैं आने वाला पूरा हफ्ता कल शाम तो गुरु पंथ के कीर्तनीय भाई साहब भाई बलदेव सिंह जी बुलंदपुरी वह भी पहुँच रहे हैं उन्होंने भी शामा के दीवान के कीर्तन की हाजिरी एक पूरा हफ्ता भरनी है दूसरी द्वारा फिर आप जी के चरणों बेनती करनी चाहिए कि बहुत सारिया गड्डिया अजे भी उधर पार्किंग गलत लगी है उतों टिकटा मिलन दी टो होने का खदशा है सो कृपा करके जी गुरुद्वारे सज्जे पासे स्ट्रीट है उतों अपन गड्डिया जरूर मूव करने का यतन करो आओ हूँ भाई साहब भाई बलदेव सिंह जी बुलंदपुरी साहब पासों सॉरी भाई साहब भाई जसपाल सिंह जी पौंटा साहब वाले पासों कीर्तन सरवण करिए वाहिगुरु जी का खालसा वाहिगुरु जी की फतेह।

ਆਓ ਗੁਰੂ ਚਰਨਾਂ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਸਾਨੂੰ ਇਹ ਸਮਾਂ ਸਤਿਗੁਰਾਂ ਨੇ ਗੁਰੂ ਦੀ ਗੋਦ ਅੰਦਰ ਬੈਠ ਕਰਕੇ ਹਰ ਜਸ ਕੀਰਤਨ ਸਰਵਣ ਕਰਨ ਦਾ, ਵਿਚਾਰਾਂ ਸਰਵਣ ਕਰਨ ਦਾ ਸਾਡੀ ਝੋਲੀ 'ਚ ਪਾਇਆ। ਉਹ ਆਪਾਂ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਈਏ। ਬਸ ਮੇਰੇ ਪਿਆਰਿਆ, ਬਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਗੁਰੂ ਮਹਾਰਾਜ ਨੇ ਸਾਡੇ 'ਤੇ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ ਗੁਰੂ ਦੀ ਗੋਦ ਬਖਸ਼ਿਸ਼ ਕੀਤੀ ਆ। ਉਹ ਸਾਰੇ ਮਿਲ ਕਰਕੇ ਆਪਾਂ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਕਰੀਏ।

ਕੇਵਲ ਤੇ ਕੇਵਲ ਆਤਮਕ ਸੁੱਖ ਗੁਰੂ ਦੀ ਗੋਦ ਅੰਦਰ ਹੈ, ਨਾਮ ਜਪ ਕੇ ਹੈ, ਆਪਣੀ ਰਸਨਾ ਦੇ ਨਾਲ ਜਪ ਕੇ ਹੈ। ਆਓ ਬਹੁਤ ਬਹੁਤ ਧੰਨਵਾਦ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਮਿਲ ਕਰਕੇ ਹਰ ਜਸ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਜੀ ਅਸੀਸ ਬਖਸ਼ਿਸ਼ ਕਰਨਾ, ਅੱਗੇ ਤੋਂ ਕੀਰਤਨ ਕਰਨ ਦੀ ਸੋਝੀ ਆ ਜਾਏ, ਜਾਚ ਆ ਜਾਏ। ਬਹੁਤ ਬਹੁਤ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਹੁਕਮ ਲਾਇਆ, ਆਪ ਜੀ ਦੀ ਸੰਗਤਾਂ ਦੀ ਅਸੀਸ ਪ੍ਰਾਪਤ ਕੀਤੀ। ਆਓ ਸਾਰੇ ਮਿਲ ਕਰਕੇ ਆਪਾਂ ਅਨੰਦ ਸਾਹਿਬ ਜੀ ਦੇ ਜਾਪ ਉਪਰੰਤ ਗੁਰੂ ਚਰਨਾਂ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਹੋ।

ਵਾਹਿਗੁਰੂ ਜੀ ਕੀ ਤੂੰ ਠਾਕੁਰ ਤੁਮ ਤਹਿਰਦਾਸ ਜੀਓ ਸਾਧ ਤੇਰੀ ਰਾਸ।

ਸਦਾ ਗੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਸ਼ਕਿਆ ਦੇਖ ਚਲਾਈ ਤੇਗਵਾਹੀ ਦੇ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਛਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਵਿੱਚ ਐਤਵਾਰ ਦੇ ਹਫ਼ਤਾਵਾਰੀ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦ ਕਰਦਾਤਾਂ ਬਖਸ਼ਣੀਆਂ ਗਿਆਨੀ ਰਣਜੀਤ ਸਿੰਘ ਕਥਾਵਾਚਕ ਜੀ ਦੇ ਆਤਮਿਕ ਸ਼ਾਂਤੀ ਵਾਸਤੇ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਪੁਸ਼ਪ੍ਰੀਤ ਕੌਰ ਰੋਹਿਣ ਸ਼ਰਮਾ ਜਨਮਦਿਨ ਦੀ ਖੁਸ਼ੀ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਬਲਜੀਤ ਸਿੰਘ ਸੁਪ੍ਰੀਤ ਕੌਰ ਵੱਲੋਂ ਬੱਚੇ ਦਾਤ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾਕ

ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ। ਆਪ ਜੀ ਨੇ ਐਤਵਾਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ, ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਇੱਥੇ ਵੀ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਕੰਮਾਂ ਕਾਰਾਂ ਚੋਂ ਸਮਾਂ ਕੱਢ ਕੇ ਗੁਰੂ ਘਰ ਆਉਂਦੇ ਕਾਹਦੇ ਲਈ ਆਉਂਦੇ ਹਾਂ? ਮਨ ਦੇ ਸੁੱਖ ਲਈ। ਤਨ ਦੇ ਸੁੱਖ ਜਿਹੜੇ ਨੇ ਉਹ ਦੁਨਿਆਵੀ ਮਾਇਆ ਚੋਂ ਮਿਲ ਜਾਂਦੇ ਆ, ਜਿਹੜਾ ਤੁਸੀਂ ਕੰਮ ਕਰਦੇ ਹੋ। ਤਨ ਦੇ ਸਾਰੇ ਸੁੱਖ ਦੁਨਿਆਵੀ ਮਾਇਆ ਚੋਂ ਮਿਲ ਜਾਂਦੇ ਨੇ, ਪਰ ਜਿਹੜਾ ਮਨ ਦਾ ਸੁੱਖ ਹੈ ਨਾ, ਉਹ ਗੁਰੂ ਤੋਂ ਮਿਲਦਾ। ਤਾਂ ਹੀ ਗੁਰੂ ਦੇ ਸਤਿਗੁਰ ਦੇ ਪਾਸ ਆਉਂਦੇ ਹਾਂ ਆਪਾਂ। ਤੁਸੀਂ ਵੇਖੋ ਕਿਵੇਂ ਸਮਾਂ ਕੱਢ ਕੇ ਆਉਂਦੇ ਹੋ। ਕਾਹਦੇ ਲਈ ਆਉਂਦੇ? ਕਿ ਸਾਡੇ ਮਨ ਨੂੰ ਸੁੱਖ ਮਿਲੇ, ਮਨ ਨੂੰ। ਅਤੇ ਫਿਰ ਪੁੱਛੀਏ ਕਿਸੇ ਨੂੰ, ਉਹ ਕਹਿੰਦੇ ਸੁੱਖ ਨਹੀਂ ਮਿਲਿਆ। ਅਤੇ ਸਤਿਗੁਰੂ ਕਹਿੰਦੇ ਨੇ ਸੁੱਖ ਮਿਲਣਾ ਵਾ ਜੇ ਗੁਰੂ ਦੀ ਗੱਲ ਮੰਨ ਲਓਗੇ। ਕੇਵਲ ਮੱਥਾ ਟੇਕ ਕੇ ਆਪਾਂ ਚਲੇ ਜਾਈਏ ਜਾਂ ਥੋੜ੍ਹਾ ਚਿਰ ਬੈਠ ਜਾਈਏ, ਤੁਸੀਂ ਜਾ ਸਕਦੇ ਹੋ। ਜਿਨ੍ਹਾਂ ਨੂੰ ਕੰਮ ਆ, ਜਿਨ੍ਹਾਂ ਆਪਣੇ ਕੰਮਾਂ ਧੰਦਿਆਂ 'ਤੇ ਜਾਣਾ, ਉਹ ਜਾ ਸਕਦੇ ਆ। ਪਰ ਜਿਨ੍ਹਾਂ ਕੋਲ ਥੋੜ੍ਹਾ ਸਮਾਂ, ਕਬੀਰ ਏਕ ਘੜੀ ਆਧੀ ਘੜੀ, 24 ਮਿੰਟ ਦੀ ਇੱਕ ਘੜੀ ਹੁੰਦੀ। ਕਬੀਰ ਸਾਹਿਬ ਕਹਿੰਦੇ ਇੱਕ ਘੜੀ ਬਹਿ ਜਾਓ, ਇੰਨਾ ਵੀ ਨਹੀਂ ਬੈਠਣਾ, ਹੋਰ ਛੋਟ ਦੇ ਦਿੱਤੀ। ਕਹਿੰਦੇ ਅੱਧੀ ਘੜੀ, ਏਕ ਘੜੀ ਅੱਧੀ ਘੜੀ, 12 ਮਿੰਟ ਹੀ ਬਹਿ ਜਾਓ, ਇੰਨਾ ਵੀ ਨਹੀਂ ਬਹਿੰਦੇ। ਫਿਰ ਕਹਿਣ ਲੱਗੇ ਇਸ ਤੋਂ ਵੀ ਅੱਧੀ, 6 ਮਿੰਟ ਬਹਿ ਜਾਓ। ਅੱਛਾ, ਹੁਣ ਜਿਹਨਾਂ ਕੋਲ ਥੋੜ੍ਹਾ ਸਮਾਂ, 6 ਮਿੰਟ ਬਹਿ ਕੇ ਵੇਖਿਓ ਇੱਧਰ ਆ ਕੇ ਇਸ ਪਾਸੇ। ਜੇ ਸੁੱਖ ਨਾ ਮਿਲੂ 6 ਮਿੰਟਾਂ 'ਚ, ਤਾਂ ਫਿਰ ਤੁਸੀਂ ਕਹੋ ਵੀ ਕਬੀਰ ਸਾਹਿਬ ਨੇ ਠੀਕ ਨਹੀਂ ਲਿਖਿਆ। ਅਸੀਂ ਮੰਨਦੇ ਨਹੀਂ ਬਾਣੀ ਗੁਰੂ ਦਾ ਬਚਨ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ। ਹੁਣ ਜਿਹਨਾਂ ਕੋਲ ਬਿਲਕੁਲ ਟਾਈਮ ਨਹੀਂ, 6 ਮਿੰਟ 'ਤੇ ਬਹਿ ਜਾਓਗਾ ਨਾ, 6 ਮਿੰਟ 'ਤੇ ਬਹਿ ਸਕਦੇ ਹਾਂ ਕਿ ਨਹੀਂ? ਹਾਂਜੀ, ਕਬੀਰ ਸਾਹਿਬ ਨੇ 6 ਮਿੰਟ ਦਿੱਤੇ ਆ। ਅਤੇ ਕਰਨਾ ਕੀ ਹੈ? ਬੈਠ ਕੇ ਸਿਮਰੋ, ਸਿਮਰ ਸਿਮਰ ਸੁਖ ਪਾਵੋ। ਬੋਲੋ ਹਜ਼ਾਰੇ, ਇੱਥੇ ਮੋਬਾਈਲ ਨਹੀਂ ਵੇਖਣੇ ਆਪਾਂ ਆ ਕੇ, ਆਪਾਂ ਸਿਮਰਨ ਕਰਨਾ। ਸੰਗਤ ਦੇ ਵਿੱਚ ਬੈਠੇ ਹੋ ਤੁਸੀਂ, ਸਾਰੇ ਬੈਠੇ ਹੋ ਨਾ ਜਿੰਨੇ ਸਤਿਗੁਰ ਦੀ ਹਜ਼ੂਰੀ 'ਚ ਹੋ, ਅਤੇ ਕਿਸੇ ਇੱਕ ਲਈ ਨਹੀਂ ਗਿਆ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਵੀ ਜੇ ਤੂੰ ਸੰਗਤ 'ਚ ਬੈਠਾ ਤਾਂ ਤੈਨੂੰ ਨਾਮ ਜਪਣਾ ਚਾਹੀਦਾ। ਹੁਣ ਕਈ ਬੋਲਦੇ ਨਹੀਂ, ਉਹ ਸੰਗਤ 'ਚ ਨਹੀਂ ਬੈਠੇ। ਅਤੇ ਸਤਿਗੁਰ ਦੇ ਰਾਮ ਰਾਮ ਬੋਲ ਬੋਲ, ਸ਼੍ਰੀ ਰਾਮ ਨਾਮਾ ਉਚਰ ਮਨਾ। ਉਚਰਨਾ ਕੀ ਹੁੰਦਾ ਜੀ? ਇਹ ਪੁਰਾਣੀ ਭਾਸ਼ਾ, ਉਚਰਨਾ ਕੀ ਹੁੰਦਾ? ਬੋਲਣਾ। ਅਤੇ ਫਿਰ ਉਚਰੋ ਹਾਂ ਸਾਰੇ, ਅਤੇ ਵੇਖਿਓ ਜੇ ਨਾ ਸੁੱਖ ਮਿਲੂਗਾ ਤਾਂ ਮੈਨੂੰ ਆਖਿਓ ਵੀ ਗਲਤ ਕਹਿੰਦੇ ਨੇ। ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਅਤੇ ਸੁੱਖ ਕੌਣ ਨਹੀਂ ਆਉਣ ਦਿੰਦੇ? 5 ਚੋਰ ਜਿਹੜੇ ਕੱਲ ਕਲੇਸ਼ ਖੜੀ ਕਰਦੇ ਆ, ਸਾਨੂੰ ਬਹਿਣ ਨਹੀਂ ਦਿੰਦੇ। ਉਹ ਕੱਲ ਕਲੇਸ਼ ਖਤਮ ਹੋ ਜਾਣਗੇ ਤੁਹਾਡੇ। ਥਾਟਸ ਜਿਹਨੂੰ ਕਹਿੰਦੇ, ਸੋਚਾਂ, ਇਹ ਸੋਚਾਂ ਹੀ ਠਾ ਕੇ ਲੈ ਜਾਂਦੀਆਂ। ਮੈਂ ਤਾਂ ਉੱਧਰ ਜਾਣਾ ਸੀਗਾ, ਸੋਚ ਹੀ ਆਈ ਨਹੀਂ, ਮੈਂ ਤਾਂ ਉਹ ਕੰਮ ਕਰਨਾ, ਉੱਠ ਕੇ ਚਲ ਜਾਣਾ। ਇਹ ਮਨ ਜਿਹੜਾ ਨਾ, ਉਹਨਾਂ ਦੇ ਵੱਸ ਹੋਇਆ, ਤਨ ਨੂੰ ਉਠਾ ਕੇ ਲੈ ਜਾਂਦਾ। ਆਓ ਹੁਣ ਤੁਸੀਂ ਪ੍ਰੈਕਟੀਕਲ ਕਰਕੇ ਵੇਖੀਏ ਆਪਾਂ। ਸਿਮਰਨ ਕਰਨ ਦਾ ਵੀ ਤਰੀਕਾ ਵਾ, ਸਾਰ ਨੇ ਇੱਕ ਲੈ ਦੇ ਵਿੱਚ ਬੋਲਣਾ, ਇੱਕ ਲੈ ਲੈ, ਇੱਕ ਦੂਜੇ ਦੀ ਪਛਾਣ ਲਿਆ ਕਰੋ। ਅੰਦਰ ਨੂੰ ਸਾਹ ਜਾਂਦੇ ਆ, ਵਾਹ, ਲੰਬਾ ਨਹੀਂ ਕਰਨਾ, ਸ਼ੋਰਟ, ਵਾਹ ਬੋਲ ਕੇ ਸੁਣਨਾ। ਅਤੇ ਬਾਹਰ ਨੂੰ ਸਾਹ ਆਉਂਦਾ, ਗੁਰੂ, ਇਹਨੂੰ ਸੁਣਨਾ। ਉਹਦੇ ਨਾਲ ਸਾਹ ਵੀ ਤੁਹਾਡਾ ਚੱਲੀ ਜਾਊਗਾ, ਬੋਡੀ ਥੱਕੇਗੀ ਵੀ ਨਹੀਂ, ਆਕਸੀਜਨ ਵੀ ਮਿਲਦੀ ਜਾਏਗੀ ਬੋਡੀ ਨੂੰ। ਗੁਰੂ ਰਾਮਦਾਸ ਜੀ ਇਹੀ ਕਹਿੰਦੇ ਆ, ਜੋ ਸਵਾਸ ਗਿਰਾਸ ਧਿਆਏ ਮੇਰਾ, ਹਰ ਹਰ ਵਾਹਿਗੁਰੂ ਵਾਹਿਗੁਰੂ, ਸੋ ਗੁਰਸਿੱਖ ਗੁਰੂ ਮਨ ਭਾਵ। ਕਹਿੰਦੇ ਉਹ ਗੁਰੂ ਨੂੰ ਚੰਗਾ ਲੱਗੇਗਾ। ਅਤੇ ਆਪਾਂ ਭਾ ਜਾਣਾ ਵਾ 6 ਮਿੰਟਾਂ 'ਚ। 6 ਮਿੰਟ ਜਪ ਕੇ ਵੇਖ ਲਓ, ਅੱਖਾਂ ਬੰਦ ਕਰਕੇ। ਅੱਖਾਂ ਕਿਉਂ ਬੰਦ ਕਰਦੇ ਹਾਂ? ਮਨ ਸਾਡਾ ਅੱਖਾਂ 'ਚ ਆ, ਅਤੇ ਬਾਹਰ ਜਦੋਂ ਅੱਖਾਂ ਖੋਲ੍ਹ ਕੇ ਜਪੋਗੇ ਤਾਂ ਬਾਹਰ ਹੀ ਵੇਖੀ ਜਾਣਾ ਇਹਨੇ। ਅਤੇ ਜਦੋਂ ਤੁਸੀਂ ਇਕਾਗਰ ਨਹੀਂ ਹੋਣਾ ਇਹਨੇ, ਜਦੋਂ ਅੱਖਾਂ ਬੰਦ ਕਰ ਲੈਂਦੇ ਇਹਦੇ ਕੰਨਾਂ 'ਚ ਆ ਜਾਂਦਾ, ਇਕਾਗਰ ਹੋ ਜਾਂਦਾ। ਤਾਂ ਹੀ ਸਤਿਗੁਰੂ ਦੇ ਪ੍ਰਭ ਕੀ ਉਸਤਤ ਕਰੋ ਸੰਤ ਮੇਰ,
ਸਾਵਧਾਨ ਇਕਾਗਰ। ਜਦੋਂ ਮਨ ਇਕਾਗਰ ਹੋ ਜਾਂਦਾ ਚਿੱਤ ਕਹਿੰਦੇ ਚੀਤ, ਚੀਤ ਆਇਓ ਪਾਰ ਬ੍ਰਹਮ ਸੰਤਨ ਕੀ ਸ਼ਰਨ ਆਏ, ਹੈ ਨਾ। ਐਸੀ ਕਿਰਪਾ ਹੋ ਜਾਣੀ ਕਿ ਸੰਗਤ ਦੀ ਸ਼ਰਨ 'ਚ ਤੁਸੀਂ ਆ ਜਾਂਦੇ ਹੋ ਅਤੇ ਫਿਰ ਸਤਿਗੁਰੂ ਸੁੱਖ ਬਖਸ਼ਦੇ ਨੇ। ਆਓ ਆਪਾਂ ਕਰਕੇ ਵੇਖੀਏ ਸਾਰੇ, ਸਵਾਸ ਗ੍ਰਾਸ ਅੱਖਾਂ ਬੰਦ ਕਰਕੇ ਅੰਦਰ ਨੂੰ ਸਾਹ ਜਾਂਦਿਆਂ ਵਾਹੇ ਬੋਲ ਕੇ ਸੁਣੋ, ਬਾਹਰ ਨੂੰ ਗੁਰੂ ਸੁਣੋ, ਗਾ ਵੀ ਹੈ ਸੁਣੀਏ ਮਨ ਰੱਖੀਏ ਅਤੇ ਵਾਹਿਗੁਰੂ ਨਾਲ ਪਿਆਰ ਪਾ ਲਓ ਮਨ ਦਾ। ਜੇ ਵਾਹਿਗੁਰੂ ਨਾਲ ਮਨ ਦਾ ਪਿਆਰ ਪੈ ਗਿਆ ਤਾਂ ਉਹਨੇ ਆਪੇ ਸ਼ਾਂਤੀ ਦੇ ਦੇਣੀ, ਸੁੱਖ ਦੇ ਦੇਣਾ, ਹੈ ਨਾ। ਇਹ ਅਰਦਾਸ ਸਿੱਧੀ ਹੋ ਜਾਂਦੀ ਹੈ ਕਿ ਵਾਹਿਗੁਰੂ ਕਿਰਪਾ ਕਰ ਸਾਡੇ ਮਨ ਦਾ ਸੁੱਖ ਸਾਨੂੰ ਬਖਸ਼। ਅਤੇ ਉਹ ਸਿਮਰਨ 'ਚ ਆ, ਨਾਮ 'ਚ ਆ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਾਰੇ ਗੁਰਮੁਖ ਪਿਆਰੇ ਬੋਲ ਕੇ ਸੁਣੋ, ਗ੍ਰਹਿ ਰਾਹ ਗ੍ਰਹਿ ਰਾਹ ਗ੍ਰਹਿ ਰਾਹ ਗ੍ਰਹਿ।

Grr, grr, grr, grr.